0: वाह क्या बात है ग्रीसी छा गए ਤੁਸੀਂ
1: ਨਜ਼ਾਰੇ ਆ ਗਏ ਜੀ ਦੇਖੋ
0: ਆ ਲੈ ਦੋ ਤਿੰਨ ਨੂੰ ਮੈਸੇਜ ਰਾਈਟ ਵੀ ਆ ਗਏ ਕਹਿੰਦੇ ਜੀ ਬੜਾ ਮਜ਼ਾ ਆਇਆ
1: ਹਾਂ
0: ਔਰ ਇੱਕ ਕਨਵੀਤ ਸਾਹਿਬ ਦਾ ਮੈਸੇਜ ਆਇਆ ਕਹਿੰਦੇ ਯਾਰ ਮੈਂ ਬੜਾ ਲੇਟ ਲਗਾਇਆ ਪਰ ਮੈਨੇ ਆਵਾਜ਼ ਪਹਿਚਾਨ ਲਈ ਆਪਕੀ
1: ਅੱਛਾ
0: ਔਰ ਬੜਾ ਲੇਟ ਲਗਾਇਆ ਮੈਨੂੰ ਪੂਰਾ ਸੁਣਨਾ ਹੈ ਮੈਂ ਕਿਹਾ ਚਲੋ ਕੋਸ਼ਿਸ਼ ਕਰਾਂਗੇ ਜਾਣ ਸੇ ਪਹਿਲੇ ਟਾਈਮ ਮਿਲਾ ਤੋ ਲਗਾ ਦੇਂਗੇ ਨਹੀਂ ਤੋ ਫਿਰ ਕੱਲ
1: ਐਫਐਮ ਤੇ ਜੋ ਕਾਰ ਚ ਜਿਹੜਾ ਇਫੈਕਟ ਹੁੰਦਾ ਨਾ
0: ਅਫੈਕਟ ਓ ਗੋਡ
1: ਓ ਤੁਹਾਡੀ ਆਵਾਜ਼ ਜਿਹੜੀ ਆ ਉਹਦੇ ਚ ਬੇਸ ਆ
0: ਮਿਊਜ਼ਿਕ ਐਫਐਮ ਚੈਨਲ ਤੇ ਜੋ ਮਿਊਜ਼ਿਕ ਸੁਣਨੇ ਕਾ ਜੋ ਇੱਕ ਕਲੈਰਿਟੀ ਆਤੀ ਨਾ
1: ਹਾਂਜੀ
0: ਓ ਹੋ ਹੋ
1: ਇੱਕ ਇੱਕ ਇੰਸਟਰੂਮੈਂਟ ਤੁਹਾਨੂੰ ਕਲੀਅਰ ਸੁਣਦਾ
0: ਇੰਸਟਰੂਮੈਂਟ ਔਰ ਥੈਂਕਸ ਟੂ ਫਾਰੂਕ ਸਾਹਿਬ ਉਹਨਾਂ ਨੇ ਬੜੇ ਮਿਹਨਤ ਸੇ ਕੰਪੋਜ਼ ਕੀਤਾ ਥਾ ਜੀ ਸਾਰਾ ਨਯਾ ਮਿਊਜ਼ਿਕ ਜੋ ਹੈ ਔਰ ਲਾਈਨ ਵਨ ਦੇਖਤੇ ਹੈ ਕਿਆ ਕਹਿਣਾ ਚਾਹਤੇ ਹੈਲੋ ਅੱਛਾ ਲਾਈਨ ਕੱਟ ਗਈ ਹੈ ਉਸ ਹੋਲਡ ਕਰਕੇ ਸੁਣਨਾ ਤਾਂ ਨੋ ਪ੍ਰੋਬਲਮ ਐਟ ਆਲ ਸੋ ਚਲੀ ਜੀ ਕੁਛ ਮੈਸੇਜ ਲੈ ਲਈਏ
1: ਬਿਲਕੁਲ
0: ਉਸ ਕੇ ਬਾਅਦ ਫਿਰ ਸਿਲਸਿਲਾ ਬਾਤਚੀਤ ਕਾ ਸ਼ੁਰੂ ਕਰੇਂਗੇ ਹਮ ਕਾਫੀ ਖਬਰੇਂ ਹੈ ਹਮਾਰੇ ਸਾਥ ਆਪਕੀ ਆਪ ਵੀ ਕੋਈ ਸ਼ੇਅਰ ਕਰਨਾ ਚਾਹਤੇ ਹੋ ਨਿਊਜ਼ ਤਾਂ ਪਲੀਜ਼ ਫੀਲ ਫਰੀ ਟੂ ਕਾਲ ਅਸ ਇਨ ਦਾ ਸਟੂਡੀਓ 416-590-00 ਜੀ
1: ਸਕੋਰ ਹੋ ਗਿਆ ਜੀ 1-1-1-1
0: ਓਏ ਵਾਹ ਚਾਰ ਹੀ ਇੱਕ
1: 1-1 ਔਰ ਇੰਡੀਆ ਦੇ ਇੱਕੋ ਆਊਟ ਹੈ ਔਰ ਦੋਨੋਂ ਪਲੇਅਰਸ ਇਨਫੈਕਟ ਦੇ ਇਜ਼ ਅਨਦਰ 6 ਸ਼ਾਨਦਾਰ ਛੱਕਾ ਲਗਾਇਆ ਇਸ਼ਾਨ ਕਿਸ਼ਨ ਨੇ ਇਜ਼ ਇਨ ਅ ਗ੍ਰੇਟ ਫਾਰਮ ਔਰ ਦੋ ਚੌਕੇ ਔਰ ਦੋ ਛੱਕੇ ਲਗਾ ਕੇ ਇਜ਼ ਬੈਟਿੰਗ ਐਟ 25 ਔਰ ਸੰਜੂ ਸੈਮਸਨ ਆਈ ਥਿੰਕ ਇਟਸ ਹਿਜ਼ ਡੇ ਟੂ ਡੇ 8 ਚੌਕੇ ਔਰ 4 ਛੱਕੇ ਲਗਾ ਚੁੱਕੇ ਨੇ 72 ਤੇ ਬੈਟਿੰਗ ਕਰ ਰਹੇ ਨੇ ਔਰ ਦੇਖੋ 1-1-1 ਕਿਆਸੀ 1-2-2 ਹੋ ਗਏ ਇੱਕ ਹੋਰ ਚੌਕਾ
0: ਪੈ ਗਿਆ
1: ਲਗਾਤਾਰ ਜਿਹੜੇ ਸਕੋਰਸ ਪੈ ਰਹੇ ਨੇ 1-2-2-22-1 ਔਰ ਸਿਰਫ ਅਜੇ 10ਵਾਂ ਓਵਰ ਚੱਲਦਾ ਪਿਆ ਹਾਫ ਵੇ ਥਰੂ ਸੋ ਲੁਕਸ ਲਾਈਕ ਫੋਰ ਸ਼ੋਰ
0: 200+ 20
1: ओवर्स होने होम ग्राउंड एक्टिव फॉर इंडिया लेकिन फेमस है बहुत ज्यादा और जो भी रांची का नाम आता तो एम एस धोनी होना की पिक्चर जी माइंड
0: चाहिए
1: 9.5 ओवर 122-1 इंडिया ਐਂਡ ਵੈਸਟ ਇੰਡੀਜ਼ ਨਾਲ 1-0 ਤੇ ਲੀਡ ਕਰ ਰਹੇ ਨੇ ਦੂਸਰਾ ਇਹ ਮੈਚ ਹੈਗਾ ਔਰ ਲਗਾਤਾਰ ਅਸੀਂ ਇਹਦੀ ਅਪਡੇਟਸ ਦਿੰਦੇ ਰਵਾਂਗੇ
0: ਕਿਆ ਲੱਗਦਾ ਆਪਕੋ ਐਨ ਗੈਸ
1: ਆਪ ਵੈਲ ਜੋ ਇੰਡੀਆ ਦੇ ਹਾਲਾਤ ਹੈਗੇ ਆ ਆਈ ਥਿੰਕ ਵੈਸਟ ਇੰਡੀਜ਼ ਦੇ ਹੈਵ ਟੂ ਵਰਕ ਵੈਰੀ ਹਾਰਡ ਜੋ ਟਾਰਗੇਟ ਆ ਮੈਨੂੰ ਲੱਗ ਰਿਹਾ ਕਿ 240 ਔਰ 250 ਦੇ ਵਿੱਚ ਹੋ ਸਕਦਾ ਦਾ ਵੇ ਦੇ ਆਰ ਪਲੇਇੰਗ ਔਰ ਜੋ ਲਾਈਨਅਪ ਇੰਡੀਆ ਦੀ ਬੈਟਿੰਗ ਦੀ ਹੈਗੀ ਆ ਉਹਦੇ ਹਿਸਾਬ ਨਾਲ ਲੱਗਦਾ ਕਿ 240-250 ਦੇ ਵਿੱਚ ਆਰਾਮ ਨਾਲ ਪਹੁੰਚ ਸਕਦੇ ਆ ਔਰ ਦੂਸਰੀ ਤਰਫ ਸ਼੍ਰੀਲੰਕਾ ਆਪਣੇ ਰਿਕਵਰੀ ਮੋਰਚਾ ਔਰ ਪਾਕਿਸਤਾਨ ਦੇ ਅਗੇਂਸਟ 15 ਓਵਰਸ 132-4 ਹੋਰ ਵਿਕਟ ਨਹੀਂ ਗਈ 2-4 15 ਓਵਰਸ ਹੋ ਚੁੱਕੇ ਨੇ ਆਖਰੀ 5 ਓਵਰਸ ਉਹਨਾਂ ਦੇ ਵੀ ਬਾਕੀ ਨੇ ਦੋਨੋਂ ਮੈਚਿਸ ਪੈਰਲਲ ਲਗਾਤਾਰ ਅਪਡੇਟਸ ਏਸ਼ੀਅਨ ਕਨੈਕਸ਼ਨ ਸੀਐਮਆਰ 101.3 ਐਫਐਮ
0: ਚਲੀਏ ਜੀ ਔਰ ਯੂੰ ਹੀ ਸਿਲਸਿਲਾ ਚਲਤਾ ਰਹੇਗਾ ਬਾਤਚੀਤ ਕਾ ਔਰ ਅਪਡੇਟ ਆਪਕੋ ਦੇਤੇ ਰਹੇਂਗੇ ਆਂਖੋ ਦੇਖਾ ਹਾਲ ਹਮ ਸੁਣਾਤੇ ਰਹੇਂਗੇ ਕ੍ਰਿਕਟ ਅਪਡੇਟ ਦੇਂਗੇ ਬਹੁਤ ਜਲਦ ਲੇਕਿਨ ਛੋਟੀ ਸੀ ਟਾਈਨੀ ਸੀ ਬ੍ਰੇਕ ਕੇ ਬਾਅਦ
2: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji 647-822-9607 647-822-9607

0: Kitchen. Call 416-910-2000.
1: That's 416-910-2000.
2: Asian Connection with Ranbir Chauhan. CMR 101.3 FM.
3: जी एक बार फिर आपका हार्दिक स्वागत, मैं रणबीर चौहान आपकी सेवा में हाजिर हूं और स्टूडियोज का नंबर 416-593-0055 और आपको ले चलते हैं मिल्टन फोर्ड लिंकन और बढ़िया बढ़िया आपको डील्स लेकर देंगे। दानिश जी वेलकम सर, कैसे हैं आप?
4: बिल्कुल ठीक ठाक सर, सत श्री अकाल जी, थोनू थोड़े सुनने वाले सारे श्रोतियां नु सत श्री अकाल
3: जी। सत श्री अकाल जी, बहुत बहुत धन्यवाद। और दसो कि मिल्टन फोर्ड लिंकन की स्पेशल चल रहा है?
4: मिल्टन फोर्ड लिंकन ते स्पेशल चल रहा है जी ऑन एवरी व्हीकल कोई भी फोर्ड का प्रोडक्ट, वो भावे ब्रोंको होन, ब्रोंको स्पोर्ट होन, F-150s होन, एक्सप्लोरर्स होन, एक्सपेडिशन होन। सब तो वधिया गल मैं थोनू दसदा जी मिल्टन फोर्ड की इस वक्त ये है, सारे व्हीकल्स इन स्टॉक ने।
3: अच्छा, वेरी गुड।
4: उत्तों तुसी आपदी कार, आपदी कोई भी कार जिहदा थोनू कोई टेंशन है, कोई ओदी फाइनेंसिस पए है, लैके आओ, ट्रेड कराओ, बेस्ट प्राइस लाओ ते नवी गड्डी लैके घरे जाओ। ਤੁਸੀਂ ਆਪਣੀ ਪੈਨਸ਼ਨਾਂ ਦੀ ਚਾਬੀ ਇੱਥੇ ਰੱਖ ਕੇ ਜਾਣੀ ਹੈ ਤੇ ਸੁੱਖਾਂ ਦੀ ਚਾਬੀ ਇੱਥੋਂ ਲੈ ਕੇ ਜਾਣੀ ਹੈ।
3: ਵਾਹ ਵਾਹ, ਬਿਊਟੀਫੁਲ, ਵੈਰੀ ਨਾਈਸ। ਤੇ ਔਰ ਟਾਈਮਿੰਗ ਕੀ ਨੇ ਆਪਣੇ ਸ਼ੋਰੂਮ ਦੇ?
4: ਟਾਈਮਿੰਗਸ ਹੈਗੇ ਨੇ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੂਰੇ ਵੀਕ ਚ, ਤੇ ਵੀਕਐਂਡ ਤੇ ਸੈਟਰਡੇ ਨੂੰ ਹੈਗੇ ਨੇ 9 to 5।
3: ਦੈਟਸ ਵੰਡਰਫੁਲ। 655 ਮੇਨ ਸਟ੍ਰੀਟ ਈਸਟ ਮਿਲਟਨ ਤੁਸੀਂ ਪਹੁੰਚਣਾ ਔਰ ਨੰਬਰ ਨੋਟ ਕਰ ਲਓ 905-875-FORD, याद रखो 3673-905-875-3673। या तुसी अपना डायरेक्ट नंबर देना चाहो तो दानिश जी दे सकते हो।
4: मेरा डायरेक्ट नंबर हैगा जी 617-747-713-3130।
3: 647-713-3130 रिकॉर्ड 647। एनीथिंग एल्स वांट टू ऐड सर?
4: ਸਰ ਬਾਕੀ ਜ਼ੀਰੋ ਫਾਈਨੈਂਸਿੰਗ ਦੀਆਂ ਵੀ ਆਪਸ਼ਨਸ ਹੈਗੀਆਂ ਨੇ ਤੇ ਹੋਰ ਫੋਰਡ ਦੇ ਨਵੇਂ ਪਲਾਨਸ ਵੀ ਹੈਗੇ ਨੇ, ਮਤਲਬ ਬੈਸਟ ਡੀਲਸ ਚੱਲ ਰਹੀਆਂ ਨੇ। ਇਟ ਇਜ਼ ਕੰਪੈਰੇਟਿਵਲੀ ਪਿਛਲੇ 4 ਸਾਲਾਂ ਚ ਅਕਟੂਬਰ ਬੈਸਟ ਅਕਟੂਬਰ ਪ੍ਰਾਈਸਿੰਗ ਹੈ।
3: ਵਾਹ, ਵੈਰੀ ਨਾਈਸ। ਔਰ 647-713-3130 ਤੇ ਗੱਲਬਾਤ ਕਰੋ, ਦਾਨਿਸ਼ ਜੀ ਨੂੰ ਮਿਲੋ ਔਰ ਅਨਿਲ ਚੋਪੜਾ ਜੀ ਨੰਬਰ 1 ਸੇਲਸ ਪਰਸਨ ਇਨ ਕੈਨੇਡਾ ਸਿਨ ਸੋ ਮੈਨੀ ਈਅਰਸ, ਇਨਕੀ ਪੂਰੀ ਟੀਮ ਕੋ ਵੀ ਆਪ ਮਿਲ ਸਕਤੇ ਹੋ ਔਰ 647-713-3130 ਮਿਲਟਨ ਫੋਰਡ ਲਿੰਕਨ। ਐਡਰੈਸ ਇੱਕ ਵਾਰ ਫਿਰ ਨੋਟ ਕਰ ਲਓ 655-655 ਮੇਨ ਸਟ੍ਰੀਟ ਈਸਟ ਇਨ ਮਿਲਟਨ 905-875-3673। थैंक यू सो मच सर, विश यू ऑल द बेस्ट।
4: सत श्री अकाल सर।
3: सत श्री अकाल जी।

0: जी एक बार फिर सबदनी का स्वागत करते हैं और मैं रणवीशन आपकी सेवा में हाजिर हूँ और साथ साथ कुछ इंडिया की जो खबरें ताज़े आ रही हैं। एक तो पहले नोबेल प्राइज की बात कर लें।
1: हाँ जी,
0: नोबेल प्राइज के बारे में पता चला कि डोनाल्ड ट्रंप साहब बड़े
1: साउथ अफ्रीका की लेडी ने और 86 ईयर जिन्हां दी एज आ और इन्हां अपने काम लई अवार्ड दिता गया।
0: बहुत बड़ी बात है,
1: बहुत बड़ी बात है। उत्थे जिहड़ी इह सर्विस करदे इन्हां ने जो उत्थे कम्युनिटी नूं दित्ता उन्हूं देखदे और जदों इन्हां नूं ਦੱਸਿਆ ਗਿਆ ਕਿ ਤੁਹਾਨੂੰ ਮਿਲ ਗਿਆ ਆਪਣੇ ਘਰ 'ਚ ਸੀਗੇ ਇਹ ਐਂਡ ਸ਼ੀ ਕੁਡ ਨੋਟ ਬਿਲੀਵ ਔਰ ਉਹਨਾਂ ਨੇ ਕਿਹਾ ਕਿ ਇੱਦਾਂ ਪੋਸੀਬਲ ਨਹੀਂ ਹੈਗਾ ਬਟ ਅਗੇਨ ਯੂਨੋ ਇੰਨਾ ਬੜਾ ਜਿਹੜਾ ਅਵਾਰਡ ਮਿਲਣਾ ਬਹੁਤ ਬੜੀ ਗੱਲ ਆ ਔਰ ਇਹਦਾ ਜਿਹੜਾ ਪ੍ਰਾਈਸ ਹੈਗਾ ਦੈਟ ਇਜ਼ $1.2 million ਯੂਐਸ ਡਾਲਰਸ ਔਰ ਉਹ ਜਿਹੜਾ ਇਹਨਾਂ ਨੂੰ ਹੁਣ ਮਿਲ ਜਾਏਗਾ। ਸੋ ਇਹਨਾਂ ਦਾ ਨਾਮ ਨਵੀ ਪਿੱਲੇ ਔਰ ਰਣਵੀਰ ਜੀ ਪਿੱਲੇ ਇੰਡੀਆ 'ਚ ਵੀ ਬਹੁਤ ਫੇਮਸ ਨਾਮ ਆ ਦੇਖੋ ਔਰ ਇੰਡੀਆ ਔਰ ਸਾਊਥ ਅਫਰੀਕਾ ਦੀ ਟਾਈਜ਼ ਬਹੁਤ ਹੈਗੀਆਂ, ਪੁਰਾਣੇ ਲੋਕ ਕਾਫੀ ਗਏ ਹੋ ਆ। ਸੋ ਨਵੀ ਪਿੱਲੇ ਇਹਨਾਂ ਦਾ ਨਾਮ ਹੈਗਾ ਔਰ ਹੁਣ ਇਹਨਾਂ ਨੂੰ ਇਸ ਵੇਲੇ 2026 ਦਾ ਜਿਹੜਾ ਆਲਰੇਡੀ ਅਨਾਊਂਸ ਹੋ ਚੁੱਕਾ। ਟਰੰਪ ਸਾਹਿਬ ਰਹਿ ਗਏ, ਕਾਰਨੀ ਸਾਹਿਬ ਰਹਿ ਗਏ, ਬਾਕੀ ਸਾਰੇ ਜਿਹੜੇ ਆ, ਬਟ ਅਗੇਨ ਨੈਵਰ ਨੋ, ਅਗਲੇ ਸਾਲ ਕੋਈ ਵੀ ਲੈ ਸਕਦਾ। ਆਪਣਾ ਕੰਮ ਅੱਛਾ ਕਰੋ ਤਾਂ ਡੈਫੀਨੇਟਲੀ ਇੱਦਾਂ ਦੇ ਜਿਹੜੇ ਅਵਾਰਡਸ ਆ ਇਹ ਮਿਲਦੇ ਰਹਿੰਦੇ ਨੇ। ਔਰ ਥੋੜ੍ਹੀ ਜਿਹੀ ਗੱਲ ਕਰਦੇ ਇਸ ਵੇਲੇ ਐਲਨ ਮਸਕ ਜਿਹੜੇ ਆ ਨਾ, ਉਹ ਉਹਨਾਂ ਨੇ ਕੰਪਲੇਂਟ ਕੀਤੀ ਇੰਡੀਆ ਨੂੰ ਕਿ 5 ਸਾਲ ਪਹਿਲੇ ਉਹਨਾਂ ਨੇ ਸਟਾਰਲਿੰਕ ਦਾ ਜਿਹੜਾ ਸੀਗਾ ਨਾ ਐਪਲੀਕੇਸ਼ਨ ਭਰੀ ਸੀ ਕਿ ਲਾਇਸੈਂਸ ਲਈ ਇੰਡੀਆ 'ਚ। ਸਟਾਰਲਿੰਕ ਸਭ ਨੂੰ ਪਤਾ ਹੀ ਹੈ, ਇਹਨਾਂ ਦਾ ਇੰਟਰਨੈਟ ਬਹੁਤ ਸਕਸੈਸਫੁਲੀ ਨੌਰਥ ਅਮਰੀਕਾ ਚੱਲ ਰਿਹਾ। ਨੋਰਮਲੀ ਰਣਵੀਰ ਜੀ ਆਪਾਂ ਇੰਟਰਨੈਟ ਯੂਜ਼ ਕਰਦੇ ਹਾਂ ਉਹਦੇ ਨਾਲ ਮੋਡਮ ਲੱਗੇ ਹੁੰਦੇ ਆ ਜਾਂ ਸੈੱਲਫੋਨ ਜਿਹੜੇ ਉਹਦੇ ਟਾਵਰਸ ਲੱਗੇ ਹੁੰਦੇ ਆ, ਇਹਨਾਂ ਦਾ ਸੈਟੇਲਾਈਟ ਥਰੂ ਆ। ਡਿਫਰੈਂਟ ਤਰ੍ਹਾਂ ਦਾ ਇੰਟਰਨੈਟ ਆ, ਇੰਨਾ ਫਾਸਟ ਨਹੀਂ ਆ, ਬਟ ਜਿਹੜੇ ਇਲਾਕੇ ਖਾਸ ਕਰ ਜਿੱਥੇ ਇੰਟਰਨੈਟ ਅਵੇਲੇਬਲ ਨਹੀਂ ਹੈਗਾ, ਜੰਗਲਾਂ 'ਚ ਹੋਵੇ, ਪਹਾੜਾਂ 'ਚ ਹੋਵੇ, ਉੱਥੇ ਚੱਲਦਾ ਰਹਿੰਦਾ ਇਹਦਾ ਕੋਈ ਪ੍ਰੋਬਲਮ ਨਹੀਂ ਆ। ਔਰ ਇਹ ਇੰਡੀਆ 'ਚ ਵੀ ਲਾਂਚ ਕਰਨਾ ਚਾਹੁੰਦੇ ਆ ਲੇਕਿਨ ਪਿਛਲੇ 5 ਸਾਲ ਤੋਂ ਇਹਨਾਂ ਨੂੰ ਲਾਇਸੈਂਸ ਨਹੀਂ ਮਿਲਿਆ ਔਰ ਹੁਣ ਇਹ ਕਹਿੰਦੇ ਕਿ ਇਹਦੇ ਵਿੱਚ ਇਹਨਾਂ ਨੇ ਸਿੱਧਾ ਹੀ ਅਟੈਕ ਕੀਤਾ ਇੰਡੀਆ ਦੇ ਰਿਚੈਸਟ ਪਰਸਨ ਮੁਕੇਸ਼ ਅੰਬਾਨੀ ਦੇ ਉੱਪਰ ਕਿ ਉਹਨਾਂ ਨਾਲ ਮਿਲ ਕੇ ਫਿਲਹਾਲ ਇਹਨਾਂ ਨੇ ਗਵਰਨਮੈਂਟ ਨੂੰ ਹੋਲਡ 'ਚ ਕੀਤਾ ਹੈਗਾ ਔਰ ਇਹਨਾਂ ਦਾ ਜਿਹੜਾ ਲਾਇਸੈਂਸ ਆ ਉਹ ਜਿਹੜਾ ਰਿਲੀਜ਼ ਨਹੀਂ ਹੋ ਰਿਹਾ। ਸੋ ਦੇਖਣਾ ਹੋਗਾ ਕਿ ਅੱਗੇ ਚੱਲ ਕੇ ਕੀ ਡਿਵੈਲਪਮੈਂਟ ਹੁੰਦੀ ਆ। ਡੈਫੀਨੇਟਲੀ ਇਸ ਵੇਲੇ ਜੀਓ ਦਾ ਜੋ ਨੈਟਵਰਕ ਆ ਇੰਡੀਆ 'ਚ ਸਭ ਤੋਂ ਬੜਾ ਨੈਟਵਰਕ ਆ ਚੱਲ ਰਿਹਾ, ਉਹਨੂੰ ਕੰਪੀਟ ਕਰੂਗਾ ਜਦੋਂ ਵੀ ਜਾਊਗੇ ਇਹ। ਔਰ ਇਹਨਾਂ ਦੀ ਪ੍ਰਾਈਸਿੰਗ ਜਿਹੜੀ ਆ ਡਿਫਰੈਂਟ ਹੁੰਦੀ ਆ ਔਰ ਐਲਨ ਮਸਕ ਬਾਰੇ ਬਹੁਤ ਫੇਮਸ ਆ ਕਿ ਜਿਹੜੀ ਚੀਜ਼ ਨੂੰ ਹੱਥ ਲਾਉਂਦੇ ਆ ਉਹ ਸੋਨਾ ਹੀ ਬਣ ਜਾਂਦੀ ਆ ਫਿਰ, ਚਾਹੇ ਉਹ ਇਹਨਾਂ ਦੀ ਇਹ ਕੰਪਨੀ ਹੋਵੇ ਜਾਂ ਫਿਰ ਕੋਈ ਹੋਰ ਕੰਪਨੀ ਹੋਵੇ। ਇਸ ਵੇਲੇ ਸਪੇਸ ਐਕਸ ਚੱਲ ਰਹੀ ਆ, ਟੈਸਲਾ ਗੱਡੀਆਂ ਦੇਖੋ ਬਹੁਤ ਕਾਮਯਾਬ ਨੇ। ਸੋ ਆਉਣ ਵਾਲੇ ਦਿਨਾਂ 'ਚ ਇਹਦੇ ਬਾਰੇ ਵੀ ਕਾਫੀ ਡਿਵੈਲਪਿੰਗ ਹੋਣ ਦੀ ਉਮੀਦ ਆ।
0: ਹਾਂ, ਔਰ ਅੱਜ ਫਰਾਈਡੇ ਆ, ਫਰਾਈਡੇ ਕੋਸ਼ਿਸ਼ ਕਿਆ ਕਰਾਂਗੇ ਥੋੜ੍ਹੀ ਬਹੁਤ ਬਾਲੀਵੁੱਡ ਦੇ ਬਾਰੇ ਵਿੱਚ ਬਾਤਚੀਤ ਕੀ ਜਾਏ।
1: ਹਾਂਜੀ,
0: ਮੇਰੇ ਇੱਕ ਸੁਝਾਅ ਹੈ, ਕਹਿੰਦੇ ਆ ਭਾਅ ਜੀ ਕਭੀ ਕਭੀ ਬਾਲੀਵੁੱਡ ਦੇ ਬਾਰੇ ਵਿੱਚ ਬਤਾ ਦਿਆ ਕਰੋ। ਮੈਂ ਕਹਿੰਦਾ ਬਾਲੀਵੁੱਡ ਤੋਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅੱਜ ਕੱਲ੍ਹ ਜਿਹੜੀ ਦੇਖੋ ਜੀ ਫਿਲਮ ਜਿਹੜੀ ਅਜੇ ਦੇਵਗਨ ਦੀ ਬੜੀ ਹਿੱਟ ਹੋ ਰਹੀ ਹੈ, ਜ਼ਬਰਦਸਤ। ਉਹ ਦ੍ਰਿਸ਼ਯਮ 3 ਬੜੀ ਸੁਪਰ ਡੁਪਰ ਹਿੱਟ ਚੱਲ ਰਹੀ ਹੈ ਔਰ ਕਾਇਰਾ ਅਡਵਾਨੀ ਔਰ ਸਿਧਾਰਨ ਮਲਹੋਤਰਾ ਦੁਬਾਰਾ ਫਿਰ ਪੇਰੈਂਟਸ ਬਣ ਰਹੇ
1: ਹਾਂ।
0: ਹਾਂ ਜੀ, ਤੋ ਦੁਬਈ ਗਏ ਸੀ ਸਲਮਾਨ ਖਾਨ ਸਾਹਿਬ, ਬੜੀ ਦੁਨੀਆ ਟੁੱਟ ਕੇ ਪੈ ਗਈ ਉਹਨਾਂ ਕੋ ਦੇਖਣੇ ਕੇ ਲੀਏ। ਔਰ ਤੀਸਰੀ ਬਾਤ ਇਹ ਹੈ ਕਿ ਜੋ ਰਣਬੀਰ ਕਪੂਰ ਕੀ ਰਾਮਾਇਣ ਆ ਰਹੀ ਹੈ,
1: ਹਾਂਜੀ,
0: ਉਹ ਤੇ ਬੜੀ ਮਿਹਨਤ ਹੋ ਰਹੀ ਹੈ, ਬੜੀ ਜ਼ਬਰਦਸਤ ਚਰਚਾ ਚੱਲ ਰਹੀ ਹੈ,
1: ਪੈਸਾ ਲੱਗਿਆ ਉਹ 2,000 ਕਰੋੜ ਕਹਿੰਦੇ ਲਗਾ ਦਿੱਤਾ,
0: ਦੇਖਣੇ ਵਾਲੀ ਚੀਜ਼ ਹੈ।
1: ਪਹਿਲੀ ਜਿਹੜੀ ਆਈ ਸੀ ਮੈਂ ਇੰਡੀਆ 'ਚ ਦੇਖੀ ਸੀ ਦਿੱਲੀ 'ਚ ਔਰ ਮਜ਼ਾ ਆ ਗਿਆ ਸੀਗਾ, ਕਿੰਨਾ ਸਸਪੈਂਸ ਸੀਗਾ। ਔਰ ਸੈਕੰਡ ਵੀ ਇਹਨਾਂ ਦੀ ਸੁਪਰ ਹਿੱਟ ਸੀਗੀ ਔਰ ਇਹ ਤਾਂ ਦੋਨਾਂ ਤੋਂ ਕਹਿੰਦੇ ਉੱਪਰ ਹੈਗੀ।
0: ਔਰ ਫਿਲਮ ਕਿੰਗ ਵੀ ਆ ਰਹੀ ਹੈ ਸ਼ਾਹਰੁਖ ਖਾਨ ਨਾਲ ਔਰ ਅਭਿਸ਼ੇਕ ਬੱਚਨ ਦੀ,
1: ਅੱਛਾ,
0: ਇਹ ਵੀ ਬੜੀ ਚਰਚਾ ਚੱਲ ਰਹੀ ਹੈ ਕਿ ਸ਼ਾਹਰੁਖ ਖਾਨ ਜੋ ਆਉਣ ਵਾਲੀ ਫਿਲਮ ਹੈ ਕਿੰਗ ਕੋ ਲੇਕਰ ਕਾਫੀ ਚਰਚਾ ਬਣੀ ਹੋਈ ਹੈ।
1: ਸ਼ਾਹਰੁਖ ਖਾਨ ਐਂਡ ਅਭਿਸ਼ੇਕ ਬੱਚਨ,
0: ਹਾਂ,
1: ਪਹਿਲੀ ਵਾਰ ਹੋਣਾ ਇੱਕ ਦੋਨੋਂ ਇਕੱਠੇ ਆ ਰਹੇ।
0: ਹਾਂ, ਪਹਿਲੀ ਵਾਰ
1: ਓਕੇ।
0: ਔਰ ਉਹਨਾਂ ਨੇ ਦੇਖੋ, ਲੈਟਸ ਹੋਪ ਫਾਰ ਦਾ ਬੈਸਟ। ਔਰ ਆਲੀਆ ਭੱਟ ਅੱਜ ਕੱਲ੍ਹ ਘੁੰਮ ਰਹੀ ਹੈ ਸਪੇਨ,
1: ਅੱਛਾ,
0: ਛੁੱਟੀਆਂ ਮਨਾ ਰਹੀ ਹੈ। ਸਾਰੇ ਇਹ ਬਾਲੀਵੁੱਡ ਕੇ ਸਟਾਰ ਅੱਜ ਕੱਲ੍ਹ ਛਾ ਰਹੇ ਬੜੇ। ਔਰ ਅਨੁਸ਼ਕਾ ਸ਼ਰਮਾ ਨੇ ਮੁੰਬਈ ਮੈਂ ਬੜੀ ਕਹਿੰਦੇ ਜ਼ਬਰਦਸਤ ਪ੍ਰੋਪਰਟੀ ਖਰੀਦੀ ਉਹਨਾਂ ਨੇ।
1: ਕਿਆ ਬਾਤ ਹੈ,
0: ਬੜੀ ਜ਼ਬਰਦਸਤ। ਅਨੁਸ਼ਕਾ ਸ਼ਰਮਾ ਤੇ ਤੁਹਾਡੇ ਵਿਰਾਟ ਕੋਹਲੀ ਸਾਹਿਬ,
1: ਹਸਬੈਂਡ ਬਿਲੀਅਨਰ ਹੋਵੇ ਤਾਂ ਫਿਰ ਪ੍ਰੋਪਰਟੀ ਖਰੀਦਣੀਆਂ। ਔਰ ਇਨ ਬਿਟਵੀਨ ਥੋੜ੍ਹੀ ਜਿਹੀ ਗੱਲ ਕਰੀਏ ਕਿ ਉਹ ਮੇਨ ਜੋ ਇੰਡੀਆ ਦੇ ਬੈਟਰ ਸੀਗੇ ਆਊਟ ਹੋ ਗਏ ਨੇ, 162/4 ਇੰਡੀਆ ਦਾ ਸਕੋਰ ਆ। ਥੋੜ੍ਹਾ ਜਿਹਾ ਸਲੋ ਚੱਲ ਰਿਹਾ ਇਸ ਵੇਲੇ ਕਿਉਂਕਿ 2 ਵਿਕਟਸ ਲਗਾਤਾਰ ਗਿਰੀਆਂ। ਇਸ ਵੇਲੇ ਸ਼੍ਰੇਸ ਅਈਅਰ ਨੇ ਔਰ ਸੰਜੂ ਸੈਮਸਨ 86 ਰਨਸ ਬਣਾ ਕੇ ਆਊਟ ਹੋ ਗਏ ਨੇ 14.3 ਓਵਰਸ 162/4।
0: ਵਾਹ
1: ਜੀ ਰਣਬੀਰ ਜੀ,
0: ਕਿਆ ਬਾਤ ਹੈ, ਲੈਟਸ ਹੋਪ ਫਾਰ ਦਾ ਬੈਸਟ।
1: ਬਿਲਕੁਲ ਜੀ, श्रीलंका का आखिरी ओवर चल दिया, दूसरी तरफ वो भी क्विकली निगाह मारी तो 180 और बहुत अच्छा स्कोर कर गए। एक टाइम तो लग रहा है कि शायद 150 तो होगा, लेकिन 180 फॉर 8, दो बॉल बाकी ने और पाकिस्तान की जी बॉलिंग हैगी इस वेले ट्राई कर रहे हैं कि 200 तो नीचे रहने, 200 तो खैर नीचे रहोगे, 180 फॉर 6 और 19.2 ओवरस इन्हों के हो चुके हैं। दोनों मैचेज बहुत ही शानदार तरीके खेले जा रहे हैं और इंडिया का स्कोर 162 फॉर 4 14.3 ओवरस
0: जी। और जैसे बॉलीवुड की हम बात कर रहे हैं और जो जया बच्चन है भी कोई ना गुस्सा, ये गुस्से में ही रहती है मोस्टली,
1: इन्हों का मूड डिफरेंट ही होता।
0: हाँ, और कंगना रनौत दोनों के बीच सुना बड़ा विवाद चल रहा है, ताना तानी खिंचा तानी चल रही है।
1: हाँ जी,
0: तो जया बच्चन कभी मैंने किसी भी इंटरव्यू में हंसते मुस्कुराते खुश देखा ही नहीं।
1: हाँ, कंजूसी रख रहे
0: वो मोस्टली, कोई फोटो खींचे तो उनके पीछे पड़ जाती है, कोई बात करे तो उनके पीछे पड़ जाती है।
1: हाँ जी, कल भी कुछ होया भाई।
0: हाँ,
1: कल होया कि वह होंगे ना जो फोटोग्राफरस होंगे की कहते होंगे उन्होंने जो मगर लग जाते हैं, तो फोटो खिंच रहे थे एंड शी गट मैड।
0: अच्छा,
1: अपनी बेटी ना निकली सी गड्डी चो और उन्होंने फोटोज खिंचियां तो पेपराजी कहते हाँ, और ये उन्होंने बोलन लग पी देखो तुम अपना स्टैंडर्ड देखो, और चलो बेचारे की रोटी पानी चलता थोड़ी बहुत ही फोटोज खिंच के, और इन्हें अपने मुंह से मास्क भी लगाया सगा।
0: अच्छा,
1: फिर एक बंदा वो उधरों भी टैंपर अपना लूज कर गया, वो कहता मैं तेरी फोटो इस करके खिंच रहा कि तू अमिताभ बच्चन की वाइफ हाँ, बहुत एटीट्यूड ना दिखा सीधी अगे होकर तुर जा।
0: ओह माय गॉडनेस, ठोक दिया
1: की की कहते होंगे अगले का कुछ गया नहीं, तुहाडा कुछ गया नहीं।
0: दैट्स वेरी बैड, दैट्स वेरी बैड,
1: दे शुड बी केयरफुल। हालांकि काफी स्टार्स हैगे जिहड़े खुशी खुशी खिंचाते हैं और कहते चलो यार इन्हां दी हेल्प हो जाऊगी, की फर्क पैना हैगा।
0: या दैट्स राइट। और चले जी, बातचीत का सिलसिला यूं ही चलता रहेगा और खबरें भी साथ साथ हम आपके साथ शेयर करते रहेंगे। और ग्रीस जी जरा के डील चल रही है और कुछ लोग पूछ रहे थे, बताएं जरा कि $90,000 तक जो ग्रांट मिल सकती है वो क्या है रकम?
1: जी बिल्कुल, ये कैनेडियंस लिए हैगी है, फैडरल गवर्नमेंट की प्लान हैगा, ये कोई दो नंबर का कम नहीं है, बहुत सालों तो चल रही है। फर्क सिर्फ इतना ही है कि काफ़ी लोगों को ना पिछले सालों च पता नहीं चलिया क्योंकि बैंक सिर्फ इनू कर रहा है और कुछ जड़िया कंपनीज, लेकिन हूँ इंश्योरेंस जो एजेंट्स है वो भी प्रमोट कर सकते हैं, वो भी सैल कर सकते हैं, और बीइंग ए लाइसेंसड इंश्योरेंस एजेंट मैं भी तुहाडी इहदे विच हैल्प कर सकदा। 90,000 up to 90,000 की ग्रांट हैगी है और 49 तो जी एज आ नीचे होनी चाहिए डिसेबलों, और तुहानू कोई भी प्रॉब्लम हो सकती है, लंबी चौड़ी लिस्ट आ, अखां देखण दी प्रॉब्लम आ, चलन दी प्रॉब्लम आ, जिनो टाइप 1 जिहड़ी डायबिटीज हैगा कोई किसी नूं होई हो तो वह भी इहदे लई क्वालीफाई कर सकते हैं। डॉक्टर का अपरूवल चाहिए, उहदे लई फॉर्म जिहड़ा फ्री आ, डॉक्टर हो सकता अपनी माड़ी मोटी फीस लवे, लेकिन उस तो बाद CRA नूं फॉर्म भेजो, उन्हां दी कोई फी नहीं आ। एक बार अपरूवल मिल गया तो तुहानू 90,000 दी जिहड़ी ग्रांट आ उह मिल सकती आ। इहदे विच वी आ कि जे कोई कहे कि मेरे को तां कोई पैसा नहीं, मैं अपने वल्लों कोई कंट्रीब्यूट नहीं करना, स्टिल 20,000 दी जिहड़ी आ उह तुहानू मिल सकते विदाउट ईवन ए पैनी आउट ऑफ योर पॉकेट, ये तुहाडे पैसे ने और एक टाइम कि तुहानू ही मिलने आ, किसी नूं नहीं मिलने। इहदे लई ज्यादा डिटेल लैनी आ मेरे नाल कॉन्टैक्ट करो, माई फोन नंबर इज 416-451-4001।
0: जी बिल्कुल जी, और छोटी जी ब्रेक ले लिए और उस तो बाद तुहानू कुछ टिप्स लैके देंगे फ्रॉम डेंटिस्ट ऑफिस डॉक्टर नील गजर
1: जी,
0: उन्होंने ऑफिस तो गलबात करांगे और आपको अच्छी अच्छी बातें वो बताएंगे कि कैसे आपने अपने दांतों को तंदुरुस्त रखना और क्या क्या ट्रीटमेंट करने चाहिए। विल बी राइट बैक।
2: Sue you. Are you in debt, personal or business? We can help. Business Solutions and Credit Counseling has helped thousands of clients like you for over a decade.
3: With proper help and counseling, you can become debt-free.
4: We can reduce your debt to the maximum and convert balance into easy monthly installments.
2: Nationwide, Toronto, Calgary and Vancouver. Toll-free 1-866-790-8984. Business Solutions, helping you become debt-free.
5: Reds Furniture, the message, just listen.

0: वेलकम बैक फ्रेंड्स, एक बार फिर से आपका स्वागत है साउथ एशियन अनलिमिटेड रेडियो पर. मंडे टू फ्राइडे 12 टू 2 पीएम साउथ एशियन अनलिमिटेड रेडियो, जहां न्यूज व्यू स्पोर्ट्स एंटरटेनमेंट की खबरें होती हैं बिल्कुल अनलिमिटेड. स्टूडियो का नंबर 416-593-0055, इस नंबर का इस्तेमाल आप कर सकते हैं क्योंकि हमारे खास मेहमान स्टूडियो में पहुंच चुके हैं. एक तो मेरे छोटे भाई, उन्हें छोटे ही कहूंगा, हरजिंदर गिल साहब, हमारे उम्र में हर तरीके से छोटे, कद में मुझसे लंबे हैं और बड़े जबरदस्त शख्सियत है. मतलब हरजिंदर गिल, लव, जस्ट लव हिम, यू नो, नथिंग एल्स टू से अबाउट हिम. एंड ग्रेट गाय, मीडिया में बहुत बड़ा नाम है GTA में. अभी मैं हिंदी बोल रहा हूँ, अगर मैं स्विच होने वाला हूँ पंजाबी में बहुत जल्द. तो हरजिंदर जी, स्वागत है थोड़ा.
1: सनी भाई, बहुत मेहरबानी, बहुत प्यार बड़े भाई. थैंक यू,
0: थैंक यू सो मच. थैंक यू सो मच much for bringing superstar actor. मैं जिन्होंने इंट्रोड्यूस करने वाला. एंड दोस्तों, आप कॉल भी कर सकते हैं हमारे साथ. स्टार एक्टर, सुपरस्टार मैं इसलिए कह रहा हूँ, इनकी जर्नी इतनी लंबी पंजाबी फिल्म इंडस्ट्री में नहीं रही, बट आई हैव इमेंस रिस्पेक्ट फॉर हिम एज अ मीडिया पर्सन. मैं उन लोगों को रिस्पेक्ट करता हूँ जो लोग अपने क्राफ्ट को लेकर इतनी शिद्दत से उस क्राफ्ट को करते हैं, देखते हैं, समझते हैं, परखते हैं और हमें दिखाते हैं. सो आई हैव विद मी इज एक्टर सिंगर हरदीप ग्रेवाल. हरदीप जी, स्वागत है थोड़ा.
2: भाई थैंक यू सो मच जी, बहुत बहुत शुक्रिया.
0: पहला मैं थोड़ी जी इंट्रोडक्शन थोड़ी दे दूँ फॉर जिहड़े साडे लिसनर्स थानू सुन रहे या दूर दूर तक, कि 2021 दे विच तुनका तुनका वॉज अ ब्यूटिफुल अमेजिंग फिल्म जिहदे तुसी एक्टर राइटर प्रोड्यूसर तीनों से 2021 दे विच. एंड दैन 2022 बैच 2013 एक्टर राइटर प्रोड्यूसर अगैन. जे पैसा बोलता होंदा, यू आर एक्टिंग इन दैट. सिक्स ईच यू अगैन एक्टर राइटर प्रोड्यूसर इन 2025 और इस साल दौड़ाक फिल्म आ रही है 23 अक्टूबर नू आ रही है. मैं अक्सर ये कहना हूं कि फॉर पीपल लाइक यू, कि पंजाबी फिल्म इंडस्ट्री की हरजिंदर जी जब गल करी दी है ना, तो एक साढ़े लैजेंड आ सब तो बड़े, उन्होंने तो बड़ा कोई है नहीं, गुरदास मान साहब, यू नो, द पाइनीर ऑफ पंजाबी फिल्म इंडस्ट्री. उस तो बाद जड़ा एक तिकड़ी आ गई, विच इज़ थानू पता कौन, दलजीत दोसांझ, अमरिंदर गिल एंड जसी
1: गिप्पी
0: गरेवाल, सॉरी. सो दीज थ्री. एंड दैन आफ्टर दैट देर इज़ एन एक्टर जिन्हों मैं बहुत अरसे तो ऑब्जर्व दो एक्टर्स नू करदा आया, एक देव क्रोध, because he una da like different way of filmmaking, and then Hardeep Garewal, his style of filmmaking, his style of acting, his style of choosing films, absolutely different. Ek niche create Hardeep ji ne kita, te congratulations for that.
2: Thank you so much paaji. Baki mainu edda lagda vi jehde artist de naam de naal tusi mera naam leya apni zuban ton, ohi mere layi bahut maan di gall hai ji.
0: You deserve it.
2: थैंक यू.
0: मैं इसलिए नहीं कह रहा क्योंकि तुसी स्टूडियो चा, मैं इसलिए नहीं कह रहा क्योंकि कई बार इदा हुंदा हरजिंदर जी, तुसी मीडिया च, यू बिन इन मीडिया फॉर टू डेकेड्स. आम तौर ते जिहड़ा मेहमान हुंदा, असी उस मेहमान नू सब तो बड़ा सुपरस्टार कहीदा, एक आम मीडिया दे विच चीज हुंदी है कई बार, यू नो, बट हियर आई रियली मीन इट. मैं जिहड़ा इन्हां दा वर्क देखिया, मेरे परिवार ने जिहड़ा थोड़ा वर्क देखिया, पीपल दैट आई नो जिहड़े थोड़ी फिल्म्स नू फॉलो करदे आ, अंडर 10 फिल्म्स only, it's just about 5-6 films jehdiyan tusi kitiyan, but it's amazing work. Edda umeed hundi aa, main I wouldn't be main apne aap nu rokunga nahi eh kehne layi ki maybe you are the Ajay Devgan of Punjabi films.
2: Thank you.
0: Jis tarike di Ajay Devgan films karde aa for the last 3 decades, thoda main career path kuch esi tarike na dekh reha. Main chahunga thoda rewind kar liye,
2: haan ji,
0: jitho shuru hui thodi journey, kidda dimag ch idea aaya, जिथे इनिया कॉमेडी फिल्म्स, फैमिली फिल्म्स बन रही हैं, तुसी अचानक क्यों सोचा कि यू नो व्हाट, पंजाबी फिल्म्स दा ए मोड़ भी खोना चाहिए?
2: ये भाजी असल च की है, डेस्टनी होंगी है, मैं ये मानता. दूजी गल थोड़ा सुभा हों, तुम आप की प्रेफरेंसिस ने थोड़िया अपनी नॉर्मल रेगुलर लाइफ के भी. वैसे सो सुभा अधीन मैं अपने सुभा के हिसाब से जो एज सिंगर भी डेब्यू किया, उदों भी मेरा एक जड़ा जड़ा जॉनर उदो एग्जिस्ट नहीं करता पंजाबी म्यूजिक के, दैट वॉज मोटिवेशनल कंटेंट है ना. तो मोटिवेशनल गाने नाल मेरा जो डेब्यू होया, तो मेरा मैनू लगता एक तो ऑडियंस नाल उदा रिश्ता जुड़ गया, ऑडियंस की एक्सपेक्टेशन उदा की होगी, एंड सैकेंडली सानू आप नू भी कम करके मजा आने लग जाता, सानू आप नू भी इदा लगता भी हाँ असं एंटरटेन करने के नाल नाल सोसाइटी नू कुछ दे भी रहे हैं. सो जो फिल्म भी करनी सी ਤਾਂ ਇਹ ਤਾਂ ਸ਼ਿਓਰ ਸੀ ਮੈਂ ਕਿ ਜਿਹੜੀ ਫਿਲਮ ਵੀ ਕਰਨੀ ਆ ਉਹ ਰੈਗੂਲਰ ਫਿਲਮ ਨਹੀਂ ਹੋਣੀ ਚਾਹੀਦੀ, ਮੈਂ ਨਹੀਂ ਕਰੂੰਗਾ, ਉਹ ਯੂਨੀਕ ਹੋਊਗੀ, ਡਿਫਰੈਂਟ ਹੋਊਗੀ, ਕਿੱਦਾਂ ਹੋਊ ਕਿਵੇਂ ਹੋਊਗੀ ਉਹ ਨਹੀਂ ਸੀ ਮੈਨੂੰ ਪਤਾ, ਬਟ ਇਹ ਜ਼ਰੂਰ ਬੈਕ ਆਫ ਦਾ ਮਾਇੰਡ ਸੀਗਾ ਵੀ ਜਿੱਦਣ ਵੀ ਫਿਲਮ ਕੀਤੀ ਉਹ ਵੀ ਡਿਫਰੈਂਟ ਹੀ ਕਰਨੀ ਆ। ਸੋ ਤੁਣਕਾ ਤੁਣਕਾ ਜਦੋਂ ਅਸੀਂ ਕੀਤੀ ਉਹ ਸਬਜੈਕਟ ਇੱਦਾਂ ਦਾ ਸੀ, ਉਹ ਚੈਲੰਜਿੰਗ ਸਬਜੈਕਟ ਸੀ,
0: ਬਹੁਤ ਚੈਲੰਜਿੰਗ ਸੀ,
2: ਤੇ ਬਟ ਯੈਸ ਅਸੀਂ ਅਟੈਂਪਟ ਕੀਤਾ ਤੇ ਆਡੀਅੰਸ ਨੇ ਐਕਸੈਪਟ ਕੀਤਾ ਜੀ।
0: ਜੀ, ਇਟ ਵਾਸ ਅ ਹਿਊਜ ਹਿੱਟ। ਜੀ ਮੀਡੀਆ ਗਰੁੱਪ ਸਾਡੇ ਹਰਜਿੰਦਰ ਗਿੱਲ ਐਂਡ ਦ ਇੰਟਾਇਰ ਟੀਮ ਬੈਕਡ ਦ ਫਿਲਮ, ਬੈਕ ਸਾਰੇ ਪ੍ਰੋਜੈਕਟਸ ਨੂੰ ਬੈਕ ਵੀ ਕਰਦੇ ਆ ਉਹਦੀ ਬੋਬ, ਯੂ ਨੋ ਵੀ ਆਰ ਸੋ ਹੈਪੀ ਕਿਉਂਕਿ ਵੈਨਐਵਰ ਵੀ ਸੇ ਹਰਜਿੰਦਰ ਗਿੱਲ ਐਂਡ ਜੀ ਮੀਡੀਆ ਗਰੁੱਪ, ਸਾਨੂੰ ਪਤਾ ਹੁੰਦਾ ਕਿ ਦ ਪ੍ਰੋਡਕਟ ਦੈਟ ਦੇ ਆਰ ਬਿਹਾਈਂਡ ਇਜ਼ ਅ ਰੀਅਲੀ ਗੁੱਡ ਪ੍ਰੋਡਕਟ, ਉਹ 'ਚ ਕੋਈ ਯੂ ਨੋ ਸੋ ਇਹ ਤਾਂ ਤੁਹਾਨੂੰ ਕ੍ਰੈਡਿਟ ਜਾਂਦਾ ਹਰਜਿੰਦਰ ਜੀ।
1: ਉਹਦੇ ਲਈ ਨਾ ਮੈਂ ਹਰਦੀਪ ਬਾਈ ਦਾ, ਛੋਟੇ ਵੀਰ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿਉਂਕਿ ਆਈ ਨੋ ਕਿ ਆਪਾਂ ਹੋਰ ਵੀ ਬਹੁਤ ਸਾਰੇ ਚਾਹੇ ਮੀਡੀਆ ਦੀ ਗੱਲ ਕਰਾਂ ਜਾਂ ਸ਼ੋਅ ਬਿਜ਼ਨਸ ਦੀ ਗੱਲ ਕਰੀਏ, ਬਹੁਤ ਸਾਰੇ ਵੱਡੇ ਛੋਟੇ ਵੈਂਚਰਸ ਨੂੰ ਆਪਾਂ ਕੈਰੀ ਕਰਦੇ ਹਾਂ, ਪਰ ਫਿਲਮ ਇੰਡਸਟਰੀ ਦੇ ਲਈ ਜਿਸ ਤਰੀਕੇ ਦੀ ਸਾਡੀ ਇੱਕ ਬੌਂਡਿੰਗ ਜਾਂ ਇੱਕ ਕੈਮਿਸਟਰੀ ਜਿਹੜੀ ਜਿਸ ਤਰੀਕੇ ਦੇ ਨਾਲ ਸਾਨੂੰ ਇੱਕ ਟਰੱਸਟ ਜਿਹੜਾ ਖਾਸ ਤੌਰ ਦੇ ਉੱਤੇ, ਕਿਉਂਕਿ ਬਹੁਤ ਮੌਕੇ ਹੁੰਦੇ ਆ ਜਿੱਥੇ ਹਰਦੀਪ ਹੋਰ ਵੀ ਕੁਛ ਡਿਫਰੈਂਟ ਆਪਸ਼ਨਸ ਐਕਸਪਲੋਰ ਕਰ ਸਕਦੇ ਆ, ਬਟ ਇਹ ਇਹਨਾਂ ਦੀ ਵੱਡਾਪਨ ਹੈ, ਇਹਨਾਂ ਦਾ ਪਿਆਰ ਹੈ ਕਿ ਹਮੇਸ਼ਾ ਇਹ ਉਹ ਟਰੱਸਟ ਦਿਖਾਉਂਦੇ ਆ, ਅਤੇ ਮੈਨੂੰ ਫਿਰ ਇਉਂ ਲੱਗਦਾ ਹੁੰਦਾ ਕਿ ਜਿਹੜਾ ਇਹਨਾਂ ਨੇ ਉਹ ਟਰੱਸਟ ਕੀਤਾ ਫਿਰ ਸਾਡੀ ਰਿਸਪੋਂਸੀਬਿਲਟੀ ਹੋਰ ਵੱਧ ਜਾਂਦੀ ਹੈ। ਸੋ ਫਿਰ ਮੈਨੂੰ ਇੱਕ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਇਹਨਾਂ ਦੀ ਸਟ੍ਰੈਟਜੀ ਆ ਕਿ ਇਹ ਮੈਨੂੰ ਇੱਦਾਂ ਕਰਕੇ ਨਾਲ ਆਪਣੇ ਬਹੁਤ ਜ਼ਿਆਦਾ ਗੂੜੇ ਢੰਗ ਦੇ ਨਾਲ ਜੋੜ ਲੈਂਦੇ ਆ, ਅਤੇ ਇਹਨਾਂ ਦਾ ਪਿਆਰ ਵੀ ਹੈ। ਔਰ ਬਾਕੀ ਜਿਵੇਂ ਮੈਂ ਗੱਲ ਕੀਤੀ ਕਿ ਸਾਡੀ ਕਈ ਵਾਰੀ ਬੌਂਡਿੰਗ ਜਿਹੜੀ ਹੁੰਦੀ ਹੈ, ਤੁਹਾਡੀ ਟੀਮ ਅਪ ਹੋਣਾ ਉਹ ਡੈਸਟਨੀ ਦਾ ਵੀ ਇੱਕ ਪਾਰਟ ਹੁੰਦਾ, ਤੁਹਾਡਾ ਕਿਸੇ ਨਾ ਕਿਸੇ ਦੇ ਨਾਲ ਸਟਾਰ ਮਿਲਣੇ, ਤੁਹਾਡੇ ਵਿਚਾਰ ਮਿਲਣੇ, ਤੁਹਾਡੇ ਥੋਟਸ ਮਿਲਣੇ, ਤੁਹਾਡੀ ਉਹ ਜਿਹੜੀ ਕੈਮਿਸਟਰੀ ਮਿਲਣੀ ਹੈ। ਸੋ ਜਿਵੇਂ ਗੈਰੀ ਖਟਰਾਓ ਦੇ ਨਾਲ ਹਰਦੀਪ ਹੋਰਾਂ ਨੇ ਹੁਣ ਤੱਕ ਐਜ਼ ਏ ਪ੍ਰੋਡਿਊਸਰ, ਉਹਨਾਂ ਨੇ ਆਈ ਮੀਨ ਡਾਇਰੈਕਟਰ ਦੇ ਤੌਰ ਦੇ ਉੱਤੇ ਗੈਰੀ ਹੋਰਾਂ ਦੇ ਨਾਲ ਇਹਨਾਂ ਦੀ ਬੌਂਡਿੰਗ ਹੈ
0: ਜੀ।
1: ਕੈਨੇਡਾ 'ਚ ਜਦੋਂ ਕਿਤੇ ਫਿਲਮਾਂ ਨਾਲ ਰਿਲੇਟਡ ਸੋ ਫਾਰ ਅੱਜ ਤੱਕ ਟੱਚਵੁੱਡ ਅਸੀਂ ਬੜੇ ਪ੍ਰਾਊਡ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਬੜੇ ਟਰੱਸਟ ਦੇ ਨਾਲ, ਔਰ ਫੈਮਲੀਜ਼ ਵੀ ਸਾਨੂੰ ਇਸੇ ਤਰੀਕੇ ਦੇ ਨਾਲ ਸ਼ਾਇਦ ਦੇਖਣਾ ਚਾਹੁੰਦੀਆਂ,
0: ਬਿਲਕੁਲ,
1: ਕਿਉਂਕਿ ਅਸੀਂ ਬੜਾ ਟਰਾਂਸਪੇਰੈਂਟ ਤਰੀਕੇ ਦੇ ਨਾਲ, ਮੈਂ ਅਕਸਰ ਇੱਕ ਲਾਈਨ ਰਿਪੀਟ ਕਰਨ ਲੱਗਿਆ ਕਹਿੰਦਾ ਹੁੰਦਾ ਕਿ ਕੋਈ ਫਿਲਮ, ਕੋਈ ਪ੍ਰੋਜੈਕਟ, ਕੋਈ ਸ਼ੋਅ, ਕੋਈ ਸਾਡਾ ਕੋਈ ਵੀ ਵੈਂਚਰ ਹੈ, ਉਹ ਚੰਗਾ ਵੀ ਲੱਗ ਸਕਦਾ, ਉਹ ਮਾੜਾ ਵੀ ਲੱਗ ਸਕਦਾ, ਉਹ ਬਹੁਤ ਵਧੀਆ ਵੀ ਹੋ ਸਕਦਾ ਅਤੇ ਬਹੁਤ ਮਾੜਾ ਵੀ ਹੋ ਸਕਦਾ,
0: ਬਿਲਕੁਲ,
1: ਪਰ ਅਸਲ ਜਿਹੜੀ ਕੋਰ ਹੈ ਉਹ ਇਹ ਹੁੰਦੀ ਹੈ ਕਿ ਤੁਹਾਡੀ ਇੰਟੈਂਟ ਕੀ ਹੈ, ਤੁਹਾਡੀ ਮਨਸ਼ਾ ਕੀ ਹੈ, ਤੁਹਾਡੀ ਸੋਲ ਜਾਂ ਤੁਹਾਡੀ ਜਿਹੜੀ ਉਹ ਇੱਕ ਜਿਵੇਂ ਪੰਜਾਬੀ 'ਚ ਕਹਿੰਦੇ ਹੁੰਦੇ ਵੀ ਢਿੱਡੋਂ ਤੁਸੀਂ ਕੀ ਕਰਨਾ ਚਾਹੁੰਦੇ ਹੋ,
0: ਬਿਲਕੁਲ,
1: ਸੋ ਉਹ ਅਸਲ ਰੂਪ ਹੁੰਦਾ ਜਿਹੜਾ ਅਸੀਂ ਚਾਹੁੰਦੇ ਹੁੰਦੇ ਕਿ ਅਸੀਂ ਇੰਡਸਟਰੀ ਲਈ, ਕਮਿਊਨਿਟੀ ਦੇ ਲਈ, ਬੱਚਿਆਂ ਲਈ, ਨੌਜਵਾਨਾਂ ਦੇ ਲਈ, ਪਰਿਵਾਰਾਂ ਦੇ ਲਈ, ਪੰਜਾਬੀਆਂ ਦੇ ਲਈ, ਫਿਲਮ ਇੰਡਸਟਰੀ ਦੇ ਲਈ ਕੁਛ ਵੀ ਕਰ ਸਕਦੇ ਹਾਂ, ਤਾਂ ਉਹਨੂੰ 110%, 120%, 150% ਤੱਕ ਲੈ ਕੇ ਜਾਈਏ।
0: ਬਿਲਕੁਲ ਬਿਲਕੁਲ, ਐਂਡ ਹਰਜਿੰਦਰ ਗਿੱਲ ਮਾਈ ਡੀਅਰ ਬ੍ਰਦਰ ਡਿਜ਼ਰਵਸ ਆਲ ਦ ਪ੍ਰੇਜ਼ ਫੋਰ ਦੈਟ। ਹਰਦੀਪ ਜੀ, ਕਿਉਂ ਤੁਸੀਂ ਪ੍ਰੋਡਿਊਸ ਵੀ ਫਿਲਮਾਂ ਨੂੰ ਕਰ ਰਹੇ, ਕਿਉਂਕਿ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਜਾਂ ਈਵਨ ਪੁਰਾਣੀ ਗੱਲ ਵੀ ਅਗਰ ਫਿਲਮ ਮੇਕਿੰਗ ਦੀ ਗੱਲ ਕਰੀਏ, ਆਮ ਤੌਰ 'ਤੇ ਬੰਦਾ ਘਬਰਾਉਂਦਾ ਕਿ ਯਾਰ ਮੈਨੂੰ ਸਟਾਰ, ਆਈ ਐਮ ਦ ਸਟਾਰ, ਮੈਂ ਮੇਨ ਲੀਡ ਹੈਗਾ, ਸਟੋਰੀ ਬਹੁਤ ਅੱਛੀ ਆ, ਪਰ ਪ੍ਰੋਡਿਊਸਰ ਕੋਈ ਹੋਰ ਹੋਵੇ, ਬਟ ਇਹ ਤੁਸੀਂ ਬੜਾ ਦਮਖਮ ਰੱਖਿਆ, ਇਹ ਛੋਟੀ ਗੱਲ ਨਹੀਂ ਹੈ ਟੂ ਪ੍ਰੋਡਿਊਸ ਤੁਨਕਾ ਤੁਨਕਾ ਤੋਂ ਲੈ ਕੇ ਹੁਣ ਤੱਕ ਸਾਰੀਆਂ ਫਿਲਮਾਂ ਤਕਰੀਬਨ।
2: ਭਾਈ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਐਕਸੀਡੈਂਟਲ ਪ੍ਰੋਡਿਊਸਰ ਹਾਂ ਮੈਂ ਐਕਚੁਲੀ।
0: ਅੱਛਾ,
2: ਮੈਂ ਇੱਦਾਂ ਨਹੀਂ ਹੈਗਾ ਕਿ ਮੈਂ ਚਾਹਿਆ ਸੀ ਮੈਂ ਪ੍ਰੋਡਿਊਸ ਕਰਾਂ, ਬਟ ਸਮਟਾਈਮਸ ਕੀ ਹੁੰਦਾ ਕੋਈ ਇੱਦਾਂ ਦੀ ਚੀਜ਼ ਹੁੰਦੀ ਆ ਜਿਹਦੇ ਲਈ ਬੈਕਿੰਗ ਤੁਹਾਨੂੰ ਨਹੀਂ ਮਿਲਦੀ ਕਿਸੇ ਦੀ, ਹੈ ਨਾ, ਤੁਹਾਨੂੰ ਪਤਾ ਹੁੰਦਾ ਕਿ ਜੇ ਤੁਸੀਂ ਕਿਸੇ ਕੋਲ ਜਾਓਗੇ ਵੀ ਜਾਂ ਅਸੀਂ ਗਏ ਵੀ ਸੀ ਤਾਂ ਉਹ ਕਈ ਵਾਰੀ ਕਿਸੇ ਕੰਟੈਂਟ ਨੂੰ ਨੋਨ ਕਮਰਸ਼ੀਅਲ ਪਹਿਲਾਂ ਹੀ ਘੋਸ਼ਿਤ ਕਰ ਦਿੱਤਾ ਜਾਂਦਾ, ਅਤੇ ਉਹ ਇਸ ਕਰਕੇ ਪਹਿਲੀ ਫਿਲਮ ਜਿਹੜੀ ਕੀਤੀ ਉਹ ਇਸ ਕਰਕੇ ਕੀਤੀ। ਉਸ ਤੋਂ ਬਾਅਦ ਜਿਹੜੀ ਕੰਟੀਨਿਊਟੀ ਹੋਈ ਉਹਦਾ ਰੀਜ਼ਨ ਇਹ ਸੀਗਾ ਕਿ ਸਾਨੂੰ ਫਿਰ ਇੱਦਾਂ ਹੋਣ ਲੱਗ ਗਿਆ ਵੀ ਅਸੀਂ ਆਪਣੀ ਚੀਜ਼ ਆਪਣੇ ਢੰਗ ਨਾਲ ਬਣਾਈਏ, ਕੋਈ ਕ੍ਰੀਏਟਿਵ ਸਪੈਸ਼ਲੀ ਇੰਟਰਫੇਰੈਂਸ ਜਿਹੜੀ ਆ ਉਹ ਨਾ ਹੋਵੇ। ਕਈ ਵਾਰੀ ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ, ਬਟ ਜਦੋਂ ਅਸੀਂ ਬਾਹਰ ਕੰਮ ਕਰਦੇ ਹਾਂ ਤਾਂ ਪ੍ਰੋਡਿਊਸਰਸ ਦੀ ਕਈ ਵਾਰੀ ਕ੍ਰੀਏਟਿਵ ਇੰਟਰਫੇਰੈਂਸ ਬਹੁਤ ਹੋ ਜਾਂਦੀ ਆ, ਜਿਹੜੀ ਕਿ ਮੈਨੂੰ ਲੱਗਦਾ ਸੋਲ ਆਫ ਦਾ ਫਿਲਮ ਜਿਹੜੀ ਆ ਉਹਨੂੰ ਡਿਸਟਰਬ ਕਰਦੀ ਆ, ਉਹਦੇ ਕਰਕੇ ਹੁਣ ਤੱਕ ਕੰਟੀਨਿਊਟੀ ਆ ਜਿਹੜੀ ਰੱਖ ਰਹੇ ਹਾਂ। ਪਰ ਇਸ ਵਾਰੀ ਡੈਂਕ ਸਟੂਡੀਓਜ਼ ਸਾਡੇ ਨਾਲ ਆਇਆ ਨੇ, ਇੰਡੀਆ ਤੋਂ ਸਾਡੇ ਨਾਲ ਰਲੇ ਆ ਇਸ ਫਿਲਮ ਦੇ ਵਿੱਚ, ਜਿਨ੍ਹਾਂ ਨੇ ਕ੍ਰੀਏਟਿਵ ਇੰਟਰਫੇਰੈਂਸ ਬਿਲਕੁਲ ਨਹੀਂ ਕੀਤੀ, ਸਾਥ ਜ਼ਰੂਰ ਦਿੱਤਾ ਸਾਡਾ। ਸੋ ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਵਾਰੀ ਪ੍ਰੂਵ ਕਰਦੇ ਹੋ, ਦੋ ਵਾਰ ਪ੍ਰੂਵ ਕਰਦੇ ਹੋ, ਦੈਨ ਤੁਹਾਡੇ ਕੋਲ ਲਾਈਕ ਮਾਈਂਡਡ ਪੀਪਲ ਜਿਹੜੇ ਆ ਜਾਂਦੇ ਆ ਬੈਕਿੰਗ ਲਈ, ਜੋ ਸਾਨੂੰ ਫਿਊਚਰ 'ਚ ਵੀ ਲੱਗਦਾ ਹੋਰ ਮਿਲਣਗੇ ਸਾਨੂੰ।
0: ਬਿਲਕੁਲ, ਇੱਕ ਕਾਲਰ ਆ ਸਾਡੇ ਨਾਲ, ਦੇਖਦੇ ਹਾਂ ਕਿ ਕੋਈ ਜੇ ਸਵਾਲ ਪੁੱਛਣਾ। ਆਪ ਔਨਰ ਰਹੇ, ਪਲੀਜ਼ ਗੋ ਅਹੈਡ।
3: ਜੀ ਕਿਨ ਸਾਹਿਬ, ਕਿਵੇਂ ਆਪ, ਠੀਕ ਹੈ?
0: ਜੀ ਜੀ, ਫਸਟ ਕਲਾਸ, ਆਪ ਸੁਣਾਏ।
3: ਮੈਨੂੰ ਯਾਰ ਪੰਜਾਬੀ ਆਤੀ ਨਹੀਂ ਹੈ, ਥੋੜੀ ਬਹੁਤ ਆਤੀ ਹੈ, ਬਸ ਅਭੀ ਪੰਜਾਬੀ ਤੋਂ ਬੋਲੂਗਾ ਨਹੀਂ, ਕਿਉਂਕਿ ਆਤੀ ਨਹੀਂ, ਆਪ ਲੋਗ ਹੱਸੋਗੇ ਨਾ।
0: ਨਹੀਂ ਕੋਈ ਬਾਤ ਨਹੀਂ, ਆਪਕਾ ਜੈਸੇ ਹਰਜਿੰਦਰ ਜੀ ਨੇ ਕਹਾ ਇੰਟੈਂਟ ਅੱਛਾ ਹੋਣਾ ਚਾਹੀਏ, ਆਪਕਾ ਇੰਟੈਂਟ ਅੱਛਾ ਹੈ, ਆਪ ਪੁੱਛੇ ਹਮਾਰੇ ਸੁਪਰ ਐਕਟਰ ਹਰਦੀਪ ਗਰੇਵਾਲ ਕੋ ਜੋ ਪੁੱਛਣਾ ਚਾਹਤੇ ਹੈਂ।
3: ਦੇਖੇ, ਪੰਜਾਬ ਜੋ ਹੈ ਵੋ ਆਧਾ ਪਾਕਿਸਤਾਨ ਮੇਂ ਹੈ ਔਰ अब मुझे इसलिए इनसे पूछना है कि सही पंजाबी लाहौर वाला बोलता है या अमृतसर वाला बोलता है।
0: ये तो डिबेटेबल टॉपिक हो गया।
3: एक सेकंड, डिबेट नहीं करे। ये आर्टिस्ट है ना, ये दिल से बात करते हैं। ये जो आर्टिस्ट होता है ना, ये गहरा दिल होता है इसका,
0: बिल्कुल
3: बड़ी अच्छी बातें करते। तो ये बताए, पाकिस्तान का पंजाबी सही पंजाबी बोलता है या इंडिया का जो अमृतसर का वैसे पंजाबी है कहाँ? नंबर वन। नंबर टू, पूरे सब कॉन्टिनेंट में एक ही बंदा था, ये अपने जो थे जो राजा थे इसके पंजाब के, इन्होंने अफगानिस्तान तक जाके काबुल तक से खराज वसूल किया था।
0: बिल्कुल,
1: महाराजा रणजीत सिंह।
0: जी जी,
3: रणजीत सिंह
0: जी।
3: ठीक है, ये दो फिगर थे। अब आखिरी बात पूछता हूँ, क्या किसी वक्त में पाकिस्तान और इंडिया का पंजाब एक नहीं होगा? क्योंकि जबान एक है, कल्चर एक है, मोहब्बतें भी बहुत करते हैं। अब पाकिस्तान से अब उर्दू को तो इन्होंने निकाल दिया है, अब हर काम में वो उर्दू की जगह पंजाबी बोल रहे होते हैं।
0: ठीक है, मैं ऐसे करते हैं, हरदीप जी इसका जवाब दे देते हैं। आपने इतना मिनी कंट्रोवर्शियल सा सवाल पूछ लिया सेकंड वाला, तो मुझे हरदीप जी भी थोड़े कंफ्यूज है, पर दिल की बात करेंगे क्योंकि है ही एक्टर, तो उनको तो पता है दिल से कैसे बात करनी है। सुनिए आप,
2: जेड़ा सवाल सी इन्हां दा कि पंजाबी केड़ी असल मायने दे विच पंजाबी आ, भाजी पंजाब दे विच जेड़ा हुण पंजाब आ ना, इंडिया दे विच जेड़ा इस वक्त भी पंजाब आ, तुसीं ये देखो भी माझा, मालवा, दुआबा ते पुआध
0: जी,
2: ओहदे भी चार समझ लो भी खेतर ने जिन्हां विच अलग अलग तरीके की पंजाबी बोली जाती है। माझे च होर तरीके बोली जाती है, मालवे च होर तरीके, ते दुआबे च होर तरीके, पुआध च होर तरीके। सो आपां तां उस पंजाब की गल करदे आ जिहड़ा कदे यूनाइटेड सीगा पार्टीशन तो पहलां, ते असल पंजाबी केड़ी आ, नकल पंजाबी केड़ी आ, ये तो मेरे हिसाब से सबजैक्ट ही है नहीं गा।
0: बिल्कुल,
2: पंजाबी पंजाबी हुंदी आ। तुसी ये देखो भी तुसी हुण बाहरले मुल्कां दे विच रहने हो, भाजी हुण इत्थे रहिंदे आ हरजिंदर भाजी, ते इन्हां दे बच्चे गाहां होर जिहड़ियां जनरेशनस आ रहियां ने जिहड़ियां पंजाबी बोल रहियां ने, बच्चे पंजाबी बोल रहे आ, बट उन्हां दा पंजाबी दा कई बारी जिहड़ी प्रोनाउंसिएशन आ
0: कैनेडियन पंजाबी
2: वाला, तां कैनेडियन पंजाबी
1: हां इक नवा डायलैक्ट
0: आ, फिर दुआबे तो भी होर अगे चले गए,
1: जिहड़े
0: नॉर्थ अमेरिकन पंजाबी हो गए।
1: पंजाब वाले डायलैक्ट तां असीं अगे सुणदे ही सी, हुण ओह इक फॉरेन दा डायलैक्ट जिहड़ा ओह नाल ऐड हो गया,
0: जिहड़ा घुग्गी घुग्गी भाजी बोलदे हुंदे ना, यूके वाली पंजाबी, ओह भी इक पंजाबी आ।
2: सो मेरे हिसाब नाल पंजाबी लैंग्वेज तां पंजाबी लैंग्वेज ही रहणी आ जी, ते ओह बस असीं की आ वी ओहदा कोर संभाल के रखीए, बस ओह जरूरी चीज़ आ। अदरवाइज कोई बंदा किसे तरीके बोलदा, कोई बंदा किसे तरीके बोलदा, बस आपां बोली जरूर जाइए
0: जी, बिल्कुल
2: ए जरूरी आ।
0: बिल्कुल, 23 अक्टूबर अज हो गई आ तकरीबन, वी आर 9th-10th अक्टूबर हो चुकी आ, ते बहुत घट दिन बचे आ
2: जी।
0: एग्जाइटी हैगी आ, एक्साइटमेंट हैगी आ, किन्नी ज़्यादा रात नूं सौलन ने आ या हरजिंदर जी दे नाल बह के बस यही सोच रहे की होगा दो हफ्ते बाद?
2: एक्साइटमेंट हैगी आ भाजी, एक्साइटमेंट दे नाल ना नर्वसनैस हुंदी आ, हमेशा हुंदी आ, है ना। मैं लगता जो असीं अपनी 10वीं 20वीं 100वीं फिल्म भी कर रहे होवांगे उदों भी शायद इदां ही होगा फील, ते उह चंगी गल भी हुंदी आ, आई थिंक सो। एंड सैकेंडली ये आ भी जे नींद की गल करिए तो हजे तो टाइम जोन ही नहीं सैट होया मेरा। मैं पहला इंडिया तो आस्ट्रेलिया गया सीगा जी, आस्ट्रेलिया तो वैनकूवर आया, तो वैनकूवर तो हुण इत्थे टोरंटो पहुंचे हुए हैं, ते वो तो हजे तो समझ नहीं आ रहा, हो सकता थोड़े नाल गल करते करते आप तो चलो इंटरस्टिंग गल कर रहे हैं
0: जी,
2: अदरवाइज ऐ हों भी जो कि अं दिन च बैठे हों तो अखा मिचने लग
0: अख लग जाती है। बट इस फिल्म दौड़ाक कंप्लीट करने कि टाइम लगे आ की तुसी, क्योंकि मैं नोटिस कर रहा तुसी अपनी फिल्म्स दे विच एक फिजिकैलिटी ते बहुत कम करते हैं, जिन्होंने तुनका तुनका मैं अपने लिसनर्स नूं भी दसना चाहूँगा, जिन्होंने नहीं देखी जरूर उस फिल्म को देखिए, फिर उसके बाद ये फिल्म जो 23rd को रिलीज हो रही है उसको देखना, तो आपको पता चलेगा हरदीप जी कितना वर्क हार्ड फिजिकैलिटी ते भी करते हैं फिल्म ते। इस फिल्म च भी मतलब व्हाट वाज द डायरेक्शन?
2: भाजी वो फिजिकैलिटी ते वर्क करन दा साडा मोटिव सिर्फ इन्ना क हुंदा कि ऑडियंस नूं कन्विंस करना, है ना, कि वह करैक्टर नूं बिलीव करन। पहली गल तां करैक्टर ने बोलना बाद शुरू करना हुंदा, जे करैक्टर कैमरे दे मूहरे आ नहीं भी कोई डायलॉग बोल रहा तां भी की आ कि ऑडियंस कन्विंस होवे भी हाँ ये इदां दा करैक्टर हैगा। सो उहदे लई जदों ट्रांसफॉर्मेशन करदे आ तो मैनू इदा लगता फॉरन एक्टर 50% कम हो जाता।
0: बिल्कुल,
2: है ना, ऑडियंस थोड़ी लुक नाल कन्विंस होगी, उस तो बाद कैमरे मूहरे अपने इमोशनस की गल करनी है, दैट्स इट। ਤੇ ਦੌੜਾਕ ਦੀ ਜਦੋਂ ਮੈਂ ਗੱਲ ਕਰਦਾ, ਦੌੜਾਕ ਲਈ ਕੋਈ ਮੇਜਰ ਟਰਾਂਸਫਰਮੇਸ਼ਨ ਤਾਂ ਨਹੀਂ ਸੀ, ਬਟ ਯੈਸ ਫਿਜ਼ੀਕਲੀ ਫਿੱਟ ਦਿਖਣਾ ਜ਼ਰੂਰੀ ਸੀ ਪਹਿਲੀ ਗੱਲ। ਸੈਕਿੰਡਲੀ ਗਰਾਊਂਡ ਦੇ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ, ਟ੍ਰੇਨਿੰਗ ਸ਼ੁਰੂ ਕੀਤੀ, ਸੋ ਦੈਟ ਕਿ ਅਥਲੀਟ ਦੀ ਇੱਕ ਬੋਡੀ ਲੈਂਗੁਏਜ ਹੁੰਦੀ ਆ, ਜਦੋਂ ਤੁਰਦਾ ਵੀ ਆ ਜਦੋਂ ਭੱਜਦਾ ਵੀ ਆ ਤਾਂ ਉਹ ਅਟੇਨ ਹੋਣੀ ਜ਼ਰੂਰੀ ਹੁੰਦੀ ਆ। ਤਾਂ ਮੈਂ ਗਰਾਊਂਡ ਦੇ ਵਿੱਚ ਟ੍ਰੇਨਿੰਗ ਸ਼ੁਰੂ ਕੀਤੀ, ਸਰਬਜੀਤ ਭਾਜੀ ਨੇ ਸਾਡੇ ਇੰਡੀਆ ਤੋਂ ਜਲੰਧਰ ਦੇ ਵਿੱਚ, ਗੁਰਿੰਦਰ ਵੀਰ ਦੇ ਕੋਚ ਨੇ ਉਹ, ਅਤੇ ਉਹਨਾਂ ਕੋਲੋਂ ਟ੍ਰੇਨਿੰਗ ਲਈ ਜਿਹੜੀਆਂ ਟੈਕਨੀਕੈਲਿਟੀਜ਼ ਨੇ ਉਹ ਸਿੱਖੀਆਂ, ਅਤੇ ਜਿੰਨਾ ਅਸੀਂ ਕਰ ਸਕਦੇ ਸੀ ਇਸ ਕਰੈਕਟਰ ਲਈ ਕੀਤਾ ਭਾਜੀ।
0: ਜੀ ਇਹ ਕੀ ਇਹ ਟਰੂ ਹੋਊਗਾ ਕਹਿਣਾ ਕਿ ਕਿਤੇ ਨਾ ਕਿਤੇ ਤੁਸੀਂ ਫਰਹਾਨ ਅਖਤਰ ਦੀ ਭਾਗ ਮਿਲਖਾ ਭਾਗ ਦੇਖ ਕੇ ਵੀ ਪ੍ਰਭਾਵਿਤ ਹੋਏ ਹਾਂ? ਮੈਂ ਇਸ ਲਈ ਤਾਂ ਮੈਨਸ਼ਨ ਕਰ ਰਿਹਾ ਕਿ ਕੁਝ ਸਾਲ ਪਹਿਲਾਂ ਮੈਂ ਇੱਕ ਬੁੱਕ ਲਿਖੀ ਸੀ,
2: ਓਕੇ,
0: ਔਰ ਉਹ ਬੁੱਕ ਦੀ ਪਹਿਲੀ ਕਾਪੀ ਉਸ ਬੁੱਕ ਦੀ ਜਾ ਕੇ ਮੈਂ ਸੈਕਟਰ 7 ਚੰਡੀਗੜ੍ਹ ਦੇ ਵਿੱਚ ਗਿਫਟ ਕੀਤੀ ਸੀ। ਇਟ ਵਾਜ਼ ਅ ਹਿਊਜ ਆਨਰ ਫੋਰ ਮੀ ਕਿ ਮਿਲਖਾ ਜੀ ਨੂੰ ਮੈਂ ਦੇਖਿਆ, ਉਹਨਾਂ ਦਾ ਮੈਂ 45 ਮਿੰਟਸ ਬੈਠਾ ਔਰ ਉਹਨਾਂ ਨੂੰ ਉਹ ਬੁੱਕ ਗਿਫਟ ਕੀਤੀ। ਸੋ ਵਾਜ਼ ਦੈਟ ਐਨ ਇੰਸਪਾਇਰਿੰਗ, ਕਿਉਂਕਿ ਕਈ ਲੋਕਾਂ ਲਈ ਵੈਨ ਦੇ ਆਰ ਮੇਕਿੰਗ, ਪ੍ਰੋਡਿਊਸਰਸ ਡਾਇਰੈਕਟਰਸ ਮੇਕ ਕਰਦੇ ਆ ਫਿਲਮਾਂ ਇਨ ਰਿਗਾਰਡਸ ਟੂ ਐਥਲੀਟਸ, ਤਾਂ ਭਾਗ ਮਿਲਖਾ ਭਾਗ ਇਜ਼ ਅ ਗੁੱਡ ਪੁਆਇੰਟ ਆਫ।
2: ਬਿਲਕੁਲ ਭਾਜੀ, 100% ਤੁਹਾਡੀ ਗੱਲ ਠੀਕ ਹੈ ਜੀ। ਮੈਂ ਸਮਝਦਾ ਵੀ ਪਤਾ ਨਹੀਂ ਜਿੰਨੀ ਵੀ ਅੱਗੇ ਜ਼ਿੰਦਗੀ ਹੈਗੀ ਆ ਕੰਮ ਕਰਨ ਦੀ, ਭਾਗ ਮਿਲਖਾ ਭਾਗ ਦੀ ਜੇ ਆਪਾਂ ਗੱਲ ਕਰੀਏ ਨਾ, ਚਾਹੇ ਤੁਸੀਂ ਐਥਲੈਟਿਕਸ 'ਤੇ ਨਹੀਂ ਵੀ ਕੋਈ ਫਿਲਮ ਬਣਾ ਰਹੇ ਤਾਂ ਵੀ ਉਹ ਇੱਕ ਇੰਸਪੀਰੇਸ਼ਨ ਹੈਗੀ ਆ। ਦ ਵੇ ਉਹ ਫਿਲਮ ਬਣੀ ਸੀ, ਦ ਵੇ ਫਰਹਾਨ ਹੋਣਾ ਨੇ ਆਪਣਾ ਜੀ ਜਾਨ ਉਹਦੇ 'ਚ ਲਾਇਆ ਸੀ, ਦ ਵੇ ਉਹਦੇ 'ਚ ਇਮੋਸ਼ਨਸ ਦਿਖਾਏ ਗਏ ਸੀ, ਮਿਲਖਾ ਸਿੰਘ ਜੀ ਦੀ ਜਰਨੀ ਦਿਖਾਈ ਗਈ ਸੀ, ਤਾਂ ਉਹ ਸਾਡੇ ਲਈ ਹਮੇਸ਼ਾ ਇੰਸਪਾਇਰਿੰਗ ਆ। ਉਹ ਤੁਣਕਾ ਤੁਣਕਾ 'ਚ ਵੀ ਇੰਸਪਾਇਰਿੰਗ ਸੀ, ਬੈਚ 'ਚ ਵੀ ਇੰਸਪਾਇਰਿੰਗ ਸੀ, ਦੌੜਾਕ 'ਚ ਵੀ ਓਬਵੀਅਸਲੀ ਉਹ ਹੁਣ ਐਥਲੀਟ ਦੀ ਕਹਾਣੀ ਆ। ਬਸ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਕਿਤੇ ਅਸੀਂ ਉਹਨੂੰ ਮੈਚ ਕਰਨ ਦੀ ਜਾਂ ਉਹਦੇ ਨਾਲ ਕੰਪੇਅਰ ਕਰਨ ਦੀ ਸਿਚੁਏਸ਼ਨ 'ਚ ਨਾ ਆਈਏ, ਕਿਉਂਕਿ ਉਹ ਇੱਕ ਆਪਣੇ ਤਰ੍ਹਾਂ ਦੀ ਬਾਇਓਪਿਕ ਸੀਗੀ,
0: ਬਿਲਕੁਲ
2: ਉਸ ਤਰੀਕੇ ਬਣੀ ਹੋਈ ਸੀ, ਸਾਡੀ ਫਿਕਸ਼ਨਲ ਕਹਾਣੀ ਆ ਅਤੇ ਪੰਜਾਬੀ ਫਿਲਮ ਆ, ਬਟ ਯੈਸ ਆਲਵੇਜ਼ ਇੰਸਪੀਰੇਸ਼ਨ ਤਾਂ ਰਹੂਗੀ ਜੀ।
0: ਪਰ ਕੀ ਇਹ ਇੰਸਪਾਇਰਡ, ਜਿੱਦਾਂ ਹਰਜਿੰਦਰ ਜੀ ਨਾਲ ਵੀ ਪਹਿਲਾਂ ਗੱਲ ਹੋ ਰਹੀ ਸੀ, ਇਹਨਾਂ ਨੇ ਕਿਹਾ ਸੀਗਾ ਕਿ ਫਿਕਸ਼ਨਲ ਕਹਾਣੀ ਆ, ਪਰ ਇਜ਼ ਇਟ ਇੰਸਪਾਇਰਡ ਫਰੋਮ ਕੋਈ ਐਥਲੀਟ ਜੋ ਤੁਹਾਡੇ ਦਿਮਾਗ 'ਚ ਹੈਗਾ, ਕੋਈ ਪੰਜਾਬ ਦਾ ਇੱਦਾਂ ਦਾ ਐਥਲੀਟ, ਕਈ ਇੱਦਾਂ ਦੇ ਵੀ ਐਥਲੀਟ ਹੋਏ ਆ ਸਾਡੇ ਪੰਜਾਬ 'ਚ ਜਿਹੜੇ ਗੁਮਨਾਮੀ 'ਚ ਅੱਜ ਚਲੇ ਗਏ ਆ, ਵੀ ਡੋਂਟ ਨੋ ਹੂ ਦੇ ਆਰ ਵੇਅਰ ਦੇ ਆਰ, ਲੇਕਿਨ ਕੁਛ ਉੱਦਾਂ ਦਾ ਸੀਗਾ ਕੁਛ ਆਈਡੀਆ?
2: ਨੋਟ ਐਕਚੁਅਲੀ ਭਾਜੀ, ਪਰ ਹਾਂ ਇਹ ਜ਼ਰੂਰ ਆ ਕਿ ਬਾਏ ਇੱਕ ਐਥਲੀਟ ਨਹੀਂ ਪਰ ਕਿੰਨੀ ਐਥਲੀਟ ਹੋਣਗੇ ਜਿਨ੍ਹਾਂ ਦੀ ਕਹਾਣੀ ਇਸ ਕਹਾਣੀ ਨਾਲ ਜੁੜਦੀ ਹੋਊਗੀ, ਇਹ ਜ਼ਰੂਰ ਆ। ਇੱਕ ਇਕੱਲੇ ਐਥਲੀਟ ਦੀ ਨਹੀਂ ਮੈਂ ਗੱਲ ਕਰੂੰਗਾ, ਓਵਰਆਲ ਇੱਕ ਜਨਰਲ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਇੰਡੀਆ ਦੀ ਗੱਲ ਕਰਦੇ ਹਾਂ, ਤਾਂ ਉੱਥੇ ਕਈ ਵਾਰੀ ਕੀ ਹੋ ਜਾਂਦਾ, ਸਿਸਟਮ ਨਹੀਂ ਉਨਾ ਵਧੀਆ ਜਾਂ ਫੈਸਿਲਿਟੀਜ਼ ਨਹੀਂ ਐਥਲੀਟਸ ਨੂੰ ਮਿਲਦੀਆਂ, ਉਨੀ ਸਹੂਲਤ ਨਹੀਂ ਮਿਲਦੀ, ਤਾਂ ਕਈ ਵਾਰੀ ਉਹ ਜਿਹੜਾ ਉਹਨਾਂ ਦਾ ਜਜ਼ਬਾ ਉਹ ਮੈਡਲ ਕੱਢ ਕੇ ਲੈ ਕੇ ਆਉਂਦਾ ਫਿਰ, ਹੈ ਨਾ, ਜਿਹੜੇ ਹਾਲਾਤਾਂ 'ਚ ਉਹ ਪ੍ਰੈਕਟਿਸ ਕਰਦੇ ਆ, ਟ੍ਰੇਨਿੰਗ ਕਰਦੇ ਆ, ਦੌੜਦੇ ਆ, ਤਾਂ ਓਵਰਆਲ ਤੁਸੀਂ ਇਹ ਗੱਲ ਕਰ ਸਕਦੇ ਹੋ ਵੀ ਇਨ ਜਨਰਲ ਜਿਹੜੇ ਅੱਛੇ ਐਥਲੀਟਸ ਨੇ ਉਹਨਾਂ ਦੀ ਕੋਈ ਨਾ ਕੋਈ ਕਹਾਣੀ ਇਸ ਕਹਾਣੀ ਨਾਲ ਜ਼ਰੂਰ ਮਿਲਦੀ ਹੋਊਗੀ।
0: ਜੀ ਹਰਜਿੰਦਰ ਜੀ, ਇਸ ਫਿਲਮ ਨੂੰ ਜੀ ਮੀਡੀਆ ਗਰੁੱਪ ਜਿਸ ਤਰੀਕੇ ਨਾਲ ਤੁਸੀਂ ਬੈਕ ਕਰ ਰਹੇ ਹੈਗੇ ਆ, ਨੌਰਥ ਅਮੈਰੀਕਾ ਦੀ ਮੈਂ ਗੱਲ ਇੱਥੇ ਕਰ ਰਿਹਾ ਕਿ ਇਸ ਤਰੀਕੇ ਨਾਲ ਤੁਸੀਂ ਤਾਂ ਆਲਰੇਡੀ ਫਿਲਮ ਦੇਖ ਚੁੱਕੇ ਹੋਣੇ ਆ,
1: ਹਾਂਜੀ,
0: ਸੋ ਹਾਊ ਡੂ ਯੂ ਥਿੰਕ, ਪਹਿਲੀ ਤਾਂ ਗੱਲ ਆ ਮੈਂ ਆਲਵੇਜ਼ ਇਹ ਕਹਿੰਦਾ ਹੁੰਦਾ ਵੈਨ ਇਟ ਕਮਸ ਟੂ ਪੰਜਾਬੀ ਫਿਲਮਸ ਕਿ ਜਿੰਨੇ ਸਾਡੇ ਲਿਸਨਰ ਸੁਣਦੇ ਆ, ਪੰਜਾਬੀ ਫਿਲਮਾਂ ਨੂੰ ਸਪੋਰਟ ਕਰਨਾ ਸਾਡਾ ਧਰਮ ਆ।
1: ਹਾਂਜੀ,
0: ਮਤਲਬ ਨੋਟ ਓਨਲੀ ਕਿ ਵੀ ਹੈਵ ਵੀ ਸ਼ੁੱਡ, ਮਤਲਬ ਕਿਉਂਕਿ ਇਹ ਸਾਡੀ ਲੈਂਗੁਏਜ ਆ, ਸਾਨੂੰ ਸਪੋਰਟ ਕਰਨਾ ਬਣਦਾ। ਜਿਹੜੀ ਫੈਮਿਲੀਜ਼ ਪਰਿਵਾਰ ਤੁਹਾਨੂੰ ਸੁਣ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਉਂ ਆਪਣੇ ਬੱਚਿਆਂ ਨੂੰ ਦੌੜਾਕ ਲੈ ਕੇ ਜਾਣਾ ਚਾਹੀਦਾ ਟੂ ਵਾਚ?
1: ਸਰ ਭਾਈ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਫਿਲਮ ਚੰਗੀ ਵੀ ਲੱਗ ਸਕਦੀ ਹੈ, ਫਿਲਮ ਬਹੁਤ ਚੰਗੀ ਵੀ ਲੱਗ ਸਕਦੀ ਹੈ, ਫਿਲਮ ਮਾੜੀ ਵੀ ਲੱਗ ਸਕਦੀ, ਬਹੁਤ ਮਾੜੀ ਵੀ ਲੱਗ ਸਕਦੀ ਹੈ, ਉਹ ਹੁਣ ਹਰ ਬੰਦੇ ਦੀ ਚੋਇਸ 'ਤੇ ਡਿਪੈਂਡ ਕਰਨਾ। ਪਰ ਗੱਲ ਹੈ ਕਿ ਇੱਕ ਜੋ ਮੰਸ਼ਾ ਲੈ ਕੇ ਜਿਸ ਰੂਪ ਦੇ ਵਿੱਚ ਇਹਨੂੰ ਤਿਆਰ ਕੀਤਾ ਗਿਆ, ਜਿਸ ਕਮਿਟਮੈਂਟ ਦੇ ਨਾਲ ਜਦੋਂ ਆਪਾਂ ਤੁਸੀਂ ਗੱਲ ਕਰ ਰਹੇ ਸੀ ਬੋਡੀ ਟ੍ਰਾਂਸਫੋਰਮੇਸ਼ਨ ਦੀ, ਤਾਂ ਬਾਕੀ ਫਿਲਮਾਂ ਦੇ ਵਿੱਚ ਜੋ ਜੋ ਡਿਮਾਂਡ ਸੀ ਕਹਾਣੀ ਦੀ, ਸਟੋਰੀ ਦੀ, ਪਲੋਟ ਦੀ, ਉਹਦੇ ਅਕੋਰਡਿੰਗਲੀ ਹਰਦੀਪ ਨੇ ਆਪਣੇ ਆਪ ਨੂੰ ਢਾਲਿਆ। ਇਸ ਫਿਲਮ 'ਚ ਵੀ ਆਫਕੋਰਸ ਇੱਕ ਐਥਲੀਟ ਦੇਖਣਾ, ਬੇਸ਼ੱਕ ਉਹ ਸ਼ਾਰਟ ਜਾਂ ਉਹ ਸੀਕੁਐਂਸ ਜਿਹੜਾ ਬਹੁਤ ਕੋਈ ਲੰਬਾ ਨਹੀਂ ਹੈ, ਸਾਰੀ ਫਿਲਮ 'ਚ ਟਰੈਕ 'ਤੇ ਦੌੜਦਾ ਨਹੀਂ ਦਿਖਾਇਆ ਗਿਆ, ਬਟ ਉਹ ਐਥਲੀਟ ਦੇ ਜਿੰਨੇ ਜਿੰਨਾ ਕੁ ਸੀਕੁਐਂਸ ਸੀ ਉਹਨੂੰ ਕੈਰੀ ਕਰਨ ਲਈ, ਉਹਨੂੰ ਦਿਖਾਉਣ ਲਈ, ਉਹਨੂੰ ਜਸਟੀਫਾਈ ਕਰਨ ਦੇ ਲਈ ਉਹਦੇ 'ਚ ਕੋਈ ਬਨਾਵਟ ਨਾ ਰਹੇ, ਉਹ ਰੀਅਲਿਸਟਿਕ ਲੱਗੇ, ਉਹ ਹਰਦੀਪ ਨੇ ਜੋ ਆਪਣੇ ਵੱਲੋਂ ਐਫਰਟ ਕੀਤਾ ਇੱਕ ਐਥਲੀਟ ਵਾਂਗ ਲੱਗਣਾ, ਉਹ ਪ੍ਰੈਕਟਿਸ 'ਤੇ ਜਾਣਾ, ਸੱਚਮੁੱਚ ਇਉਂ ਦੌੜਨਾ ਜਿਵੇਂ ਮੇਰੇ ਕੰਪੀਟੀਸ਼ਨ ਹੋ ਰਿਹਾ ਹੈ ਅਤੇ ਮੈਂ ਗੋਲਡ ਮੈਡਲ ਜਿੱਤਣ ਲਈ ਜਾਣਾ, ਤਾਂ ਉੱਦਾਂ ਦੀ ਫਿਜ਼ੀਕ, ਉੱਦਾਂ ਦੀ ਸੈਟਅਪ, ਉੱਦਾਂ ਦੀ ਤਿਆਰੀ, ਉੱਦਾਂ ਦੀ ਪ੍ਰੈਕਟਿਸ ਕਰਨੀ ਹੈ। ਸੋ ਉਹ ਕਮਿਟਮੈਂਟ ਜਿਹੜੀ ਹੈ, ਮੈਂ ਕਹਿੰਦਾ ਕਿ ਉਹ ਜਦੋਂ ਬੱਚੇ ਦੇਖਣਗੇ, ਆਈ ਡੋਂਟ ਸੇ ਕਿ ਜਿਹੜੀ ਫਿਲਮ ਹੈ ਉਹ ਇਕੱਲੀ ਫਿਲਮ ਫਿਲਮ ਤੱਕ ਨਹੀਂ ਹੈ, ਕੋਈ ਵੀ ਫਿਲਮ ਫਿਲਮ ਤੱਕ ਨਹੀਂ ਹੁੰਦੀ, ਉਹ ਇੱਕ ਚੈਪਟਰ ਹੈ, ਉਹ ਇੱਕ ਕਹਾਣੀ ਹੈ, ਉਹ ਇੱਕ ਜਰਨੀ ਹੈ, ਜਿਹੜੀ ਮੈਂ ਬਹੁਤ ਵਾਰ ਇੱਕ ਗੱਲ ਕਰਦਾ ਹੁੰਦਾ ਵੀ ਜਦੋਂ ਕਿਤਾਬਾਂ ਦੀ ਗੱਲ ਕਰਦੇ ਹਾਂ, ਬਾਇਓਪਿਕਸ ਦੀ ਗੱਲ ਕਰਦੇ ਹਾਂ, ਤਾਂ ਦੇਖੋ ਕਿਸੇ ਦੀ 60 ਸਾਲ ਦੀ, ਕਿਸੇ ਦੀ 70 ਸਾਲ ਦੀ, ਕਿਸੇ ਦੀ 90 ਸਾਲ ਦੀ ਉਮਰ ਹੋਏਗੀ, ਤਾਂ ਉਹਨੇ ਜੇ ਆਪਣਾ ਬਾਇਓਪਿਕ ਚਾਹੇ ਉਹ ਫਿਲਮ ਦੇ ਰੂਪ 'ਚ ਜਾਂ ਕਿਤਾਬ ਦੇ ਰੂਪ 'ਚ, ਤਾਂ ਸਾਨੂੰ ਤਾਂ ਇੱਕਦਮ ਕੰਸੋਲੀਡੇਟ ਕਰਕੇ ਸੰਭਾਲ ਕੇ ਦੇ ਦਿੱਤਾ। ਹੁਣ ਉਹਦੇ 'ਚੋਂ ਅਸੀਂ ਸਾਰੀ ਜ਼ਿੰਦਗੀ ਦਾ ਨਿਚੋੜ ਕਿੱਦਾਂ ਲਰਨ ਕਰ ਸਕਦੇ ਹਾਂ। ਸੋ ਫਿਲਮਾਂ ਵੀ ਇਹੀ ਸਿਖਾਉਂਦੀਆਂ ਸਾਨੂੰ। ਸੋ ਇਸ ਫਿਲਮ ਦੇ ਵਿੱਚ ਵੀ ਬਹੁਤ ਸਾਰੇ ਸ਼ੇਡਸ ਨੇ, ਬਹੁਤ ਸਾਰੀਆਂ ਲੇਅਰਸ ਨੇ, ਬਹੁਤ ਸਾਰੇ ਵੱਖਰੇ ਵੱਖਰੇ ਕਰੈਕਟਰ, ਮਾਂ ਬਾਪ, ਭੈਣਾਂ ਭਰਾ, ਦੋਸਤ, ਪ੍ਰੋਫੈਸ਼ਨਲ ਤੌਰ ਦੇ ਉੱਤੇ ਸਾਡਾ ਸਿਸਟਮ ਕਿੱਦਾਂ ਕੰਮ ਕਰ ਰਿਹਾ, ਸਾਡਾ
0: ਰਾਈਵਲਰੀਜ਼ ਕਿੱਦਾਂ ਕੰਮ ਕਰ ਰਹੀਆਂ,
1: ਖੇਡਾਂ ਦੇ ਵਿੱਚ ਜਿਹੜੇ ਜਿਹੜੇ ਸਪੋਰਟਸ ਡਿਪਾਰਟਮੈਂਟਸ ਨੇ, ਖਿਡਾਰੀਆਂ ਦੇ ਨਾਲ ਕਿਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ, ਪੁਲਿਸ ਡਿਪਾਰਟਮੈਂਟ 'ਚ ਕੀ ਹੋ ਰਿਹਾ, ਪਰਿਵਾਰਾਂ 'ਚ ਕੀ ਹੋ ਰਿਹਾ, ਕਿਸਾਨੀ 'ਚ ਕੀ ਹੋ ਰਿਹਾ, ਸਕੂਲ ਕਾਲਜਿਸ 'ਚ ਕੀ ਹੋ ਰਿਹਾ, ਨਸ਼ਿਆਂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਕਿਵੇਂ ਅੱਗੇ ਕੈਰੀ ਕਰ ਰਹੀਆਂ ਨੇ, ਕਿਵੇਂ ਉਹ ਬਾਕੀ ਪਰਿਵਾਰਾਂ ਨਾਲ ਜਾਂ ਬਾਕੀ ਸੋਸਾਇਟੀ ਨਾਲ ਜੁੜ ਰਹੀਆਂ ਨੇ। ਦੇਅਰ ਆਰ ਮਲਟੀਪਲ ਸ਼ੇਡਸ ਐਂਡ ਲੇਅਰਸ ਆਫ ਦ ਮੂਵੀ, ਜਿਹੜੇ ਜਿਹੜੇ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਬਕ ਦੇਣਗੇ, ਉਹ ਸਾਡੇ 'ਤੇ ਅਸੀਂ ਕਿਹੜੀ ਚੀਜ਼ ਨੂੰ ਫੜਨਾ
0: ਜੀ। ਹਰਜਿੰਦਰ ਜੀ, ਇਸ ਤੋਂ ਪਹਿਲਾਂ ਫਾਈਨਲ ਮੈਸੇਜ ਅਸੀਂ ਹਰਦੀਪ ਜੀ ਤੋਂ ਲਈਏ, ਇੱਕ ਹੋਰ ਸਾਡੇ ਕਾਲਰ ਆ ਅਸ਼ੋਕ ਜੀ, ਆਪ ਆਉਣੇ ਰਹੇ, ਪਲੀਜ਼ ਗੋ ਅਹੈਡ। ਸਨੀ ਜੀ,
4: ਆਪਕੇ ਪੰਜਾਬੀ ਸੁਣ ਕਰਕੇ ਬਹੁਤ ਅੱਛਾ ਲਗਾ।
0: ਥੈਂਕ ਯੂ ਜੀ।
4: ਔਰ ਬਹੁਤ ਸਾਲ ਪਹਿਲੇ ਪੰਜਾਬੀ ਹਮਨੇ ਵੀ ਸਿੱਖੀ ਥੀ, ਸਿਰਫ ਏਕ ਲਾਈਨ ਕੀ।
0: ਅੱਛਾ,
4: ਅਗਰ ਇਜਾਜ਼ਤ ਹੋ ਤੋ ਵੋ ਏਕ ਲਾਈਨ ਬੋਲ ਦੂੰ ਆਪ ਉਸਕੋ?
0: ਇਰਸ਼ਾਦ, ਇਰਸ਼ਾਦ, ਇਰਸ਼ਾਦ, ਪਲੀਜ਼।
4: ਜੈਸੇ ਇੰਗਲਿਸ਼ ਮੇ ਬੋਲਤੇ ਹੈ ਨਾ, ਆਈ ਲਵ ਯੂ
0: ਜੀ,
4: ਤੋ ਮੈਨੇ ਪੰਜਾਬੀ ਮੇ ਬੋਲਾ ਥਾ, ਸਿੱਖ ਕਰਕੇ ਸੁਨਿਓ ਮਲਾਈ ਦੇ ਦੁਨਿਓ ਸਾਨੂੰ ਆਪਣਾ ਦਿਲ ਦੇ ਦੇ।
0: ਵਾਹ,
1: ਸੋਹਣੇ ਮਲਾਈ।
4: ਔਰ ਉਸਕਾ ਜਵਾਬ ਜੋ ਆਇਆ ਨਾ
0: ਜੀ,
4: ਉਸਕਾ ਜਵਾਬ ਆਇਆ, ਰਾਜੀ ਦਿਲ ਮੇਰਾ ਕੱਚਾ ਕੱਚਾ ਹੈ, ਸਾਨੂੰ ਕੱਲ ਦੂੰਗੀ।
0: ਓਹੋ, ਕਿਆ ਬਾਤ ਹੈ,
4: ਤਾਜੀ ਕਾ ਮਤਲਬ ਹਮੇ ਆਪ ਸਮਝ ਮੇ ਆ ਰਹਾ ਹੈ
0: ਜੀ। ਅਸ਼ੋਕ ਜੀ, ਆਪ ਇਸ ਫਿਲਮ ਕੋ ਮੈਂ ਜ਼ਰੂਰ ਚਾਹੂੰਗਾ ਕਿ ਜਿਤਨੇ ਆਪਕੇ ਜੋ ਇੱਕ ਸੋਰਟ ਆਫ ਬਰਾਦਰੀ ਮੈਂ ਕਹਿ ਲੀਜੀਏ, ਜੋ ਲੋਕ ਹੈ ਜਿਨ ਲੋਕੋ ਕੋ ਪੰਜਾਬੀ ਨਹੀਂ ਵੀ ਆਤੀ, ਮੈਂ ਜ਼ਰੂਰ ਚਾਹੂੰਗਾ ਕਿ ਆਪ ਆਪਣੇ ਬੇਸਿਸ ਪਰ ਇਸ ਫਿਲਮ ਕੋ ਜ਼ਰੂਰ ਪ੍ਰਮੋਟ ਕਰੇ। ਇਹ 23 ਤਾਰੀਖ ਕੋ ਰਿਲੀਜ਼ ਹੋ ਰਹੀ ਹੈ, ਸਿਲਵਰ ਸਿਟੀ ਮੇ ਲਗੇਗੀ, ਹਰ ਥੀਏਟਰ ਮੇ ਲਗੇਗੀ। ਔਰ ਹਰਦੀਪ ਗਰੇਵਾਲ ਐਕਟਰ ਹੈ, ਸਿੰਗਰ ਹੈ, ਅਪਕਮਿੰਗ ਤੋ ਨਹੀਂ, ਅਬ ਇਨਕੋ ਕਹੂੰਗਾ, ਅਬ ਤੋ ਯੇ ਐਸਟੈਬਲਿਸ਼ਡ ਹੋ ਗਏ, ਤੋ ਇਨਕੋ ਹਮਾਰਾ ਸਪੋਰਟ ਕਰਨਾ ਬਹੁਤ ਬਣਤਾ ਹੈ।
4: ਜ਼ਰੂਰ ਸਰ, ਜਾਊਂਗਾ ਸਰ ਦੇਖਣੇ ਕੇ।
0: ਥੈਂਕ ਯੂ,
4: ਪੰਜਾਬੀ ਸਿੱਖਣੇ ਮਿਲੇਗੀ ਲੱਗਤਾ ਹੈ।
0: ਦੇਅਰ ਯੂ ਗੋ, ਔਰ ਇੱਕ ਇੰਸਪਾਇਰਿੰਗ ਫਿਲਮ ਹੈ, ਤੋ ਉਸਸੇ ਬਹੁਤ ਕੁਛ ਔਰ ਵੀ ਸਿੱਖਣੇ ਕੋ ਮਿਲੇਗਾ। ਬਹੁਤ ਬਹੁਤ ਸ਼ੁਕਰੀਆ ਅਸ਼ੋਕ ਜੀ ਫੋਰ ਯੋਰ ਕਾਲ। ਹਰਦੀਪ ਜੀ, ਫਾਈਨਲ ਮੈਸੇਜ ਸਾਡੇ ਸਾਊਥ ਏਸ਼ੀਅਨ ਅਨਲਿਮਿਟਡ ਰੇਡੀਓ ਔਰ CMR 101.3 FM ਦੇ ਜਿਹੜੇ ਲਿਸਨਰਸ ਦੂਰ ਦੂਰ ਤੱਕ ਤੁਹਾਨੂੰ ਸੁਣ ਰਹੇ ਆ, ਕੀ ਮੈਸੇਜ ਫਾਈਨਲ ਆ ਤੁਹਾਡਾ?
2: ਮੈਸੇਜ ਭਾਅ ਜੀ ਇਹੀ ਆ ਕਿ ਪਹਿਲਾਂ ਤਾਂ ਮੈਂ ਖੈਰ ਥੈਂਕਸ ਕਰਨਾ ਚਾਹੂੰਗਾ ਹੈ ਨਾ ਕੈਨੇਡੀਅਨ ਆਡੀਅੰਸ ਦਾ, ਜਿਹੜੇ ਜਿਹੜੇ ਕੈਨੇਡਾ 'ਚ ਪੰਜਾਬੀ ਬੈਠੇ ਆ, ਜਿੱਥੇ ਜਿੱਥੇ ਬੈਠੇ ਆ, ਕਿਉਂਕਿ ਜਦੋਂ ਅਸੀਂ ਪਿਛਲੀ ਵਾਰੀ ਵੀ 6C 'ਚ ਵੇਲੇ ਮੈਂ ਆਇਆ ਸੀ ਥੀਏਟਰ ਵਿਜ਼ਿਟਸ ਦੇ ਵਿੱਚ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਇੰਨਾ ਸਮਾਂ ਨਹੀਂ ਸੀਗਾ ਸਾਡੇ ਕੋਲ ਕਿ ਅਸੀਂ ਧੰਨਵਾਦ ਕਰ ਸਕੀਏ, ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ, ਥੈਂਕਸ ਕਰਨਾ ਚਾਹੂੰਗਾ ਇੱਥੇ ਵੱਸਦੇ ਪੰਜਾਬੀਆਂ ਦਾ, ਜਿਨ੍ਹਾਂ ਨੇ ਪਹਿਲੀ ਫਿਲਮ ਤੋਂ ਲੈ ਕੇ ਹੁਣ ਤੱਕ ਸਪੋਰਟ ਕੀਤਾ। ਮੈਂ ਥੈਂਕਫੁੱਲ ਹਾਂ ਬਹੁਤ ਜ਼ਿਆਦਾ। ਦੂਜੀ ਗੱਲ ਇਹ ਆ ਕਿ ਵਿਸ਼ਵਾਸ ਜਿਹੜਾ ਸਾਡਾ ਬਣਿਆ ਹੋਇਆ ਇੱਕ ਦੂਜੇ 'ਤੇ, ਆਡੀਅੰਸ ਦਾ ਸਾਡੇ 'ਤੇ, ਸਾਡਾ ਆਡੀਅੰਸ 'ਤੇ, ਅਤੇ ਉਹ ਬਣਾਈ ਰੱਖਣ ਜ਼ਰੂਰ, ਕਿਉਂਕਿ 23 ਅਕਤੂਬਰ ਨੂੰ ਦੌੜਾਕ ਆਉਣੀ ਆ, ਅਤੇ ਜਦੋਂ ਉਹ ਫਿਲਮ ਦੇਖਣਗੇ ਤਾਂ ਉਹਨਾਂ ਨੂੰ ਨਿਰਾਸ਼ਾ ਨਹੀਂ ਹੋਊਗੀ, ਉਹਨਾਂ ਦਾ ਵਿਸ਼ਵਾਸ ਬਣਿਆ ਰਹੂਗਾ, ਇਹ ਮੇਰਾ ਵਾਅਦਾ ਆਡੀਅੰਸ ਨਾਲ
0: ਜੀ। ਮੈਂ ਤੁਹਾਡੀ ਪਾਸਟ ਜਿੰਨਾ ਤੁਸੀਂ ਕੰਮ ਕੀਤਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇਹ ਕਹਿ ਸਕਦਾ, ਮੈਂ ਦੌੜਾਕ ਨਹੀਂ ਦੇਖੀ ਹਜੇ ਤੱਕ, ਬਟ ਆਈ ਕੈਨ ਸਰਟਨਲੀ ਸੇ, ਮਤਲਬ ਆਮ ਤੌਰ 'ਤੇ ਸਾਡੇ ਰੇਡੀਓ ਇੰਡਸਟਰੀ ਦੇ ਵਿੱਚ ਇੱਕ ਸ਼ਬਦ ਆ, ਹਰਜਿੰਦਰ ਜੀ ਨੂੰ ਵੀ ਪਤਾ, ਸਾਨੂੰ ਮਨਾਹੀ ਆ, ਵੀ ਕੈਂਟ ਯੂਜ਼ ਦੈਟ ਵਰਡ, ਗਾਰੰਟੀ, ਪਰ ਮੈਨੂੰ ਲੱਗਦਾ ਮੈਂ ਗਾਰੰਟੀ ਕਰ ਸਕਦਾ ਦ ਕਾਇੰਡ ਆਫ ਵਰਕ ਤੁਸੀਂ ਅੱਜ ਤੱਕ ਕੀਤਾ, ਈਵਨ 6C 'ਚ, ਮੈਂ ਉਸ ਫਿਲਮ ਦੇ ਬਾਰੇ ਵੀ ਨਹੀਂ ਮੈਂਸ਼ਨ ਕੀਤਾ ਵਿਦ ਮੈਂਡੀ ਠੱਕਰ ਜਿਹੜੀ ਤੁਸੀਂ ਫਿਲਮ ਕੀਤੀ, ਅਮੇਜ਼ਿੰਗ ਅਮੇਜ਼ਿੰਗ ਫਿਲਮ। ਸੋ ਇਹ ਤਾਂ ਗਾਰੰਟੀ ਆ ਕਿ ਤੁਸੀਂ ਜਿਹੜੇ ਸ਼ਿੱਦਤ ਨਾਲ ਕੰਮ ਕੀਤਾ ਉਹ ਸਕਰੀਨ 'ਤੇ ਸ਼ਿੱਦਤ ਦਿਖਦੀ ਆ, ਤੁਹਾਡੀ ਮਿਹਨਤ ਦਿਖਦੀ ਆ, ਐਂਡ ਗੋਡ ਬਲੈਸ ਯੂ।
2: ਥੈਂਕ ਯੂ ਭਾਅ ਜੀ,
0: ਉਮੀਦ ਆ ਕਿ ਪੂਰੀ ਉਮੀਦ ਆ
2: ਕਿ
0: ਫਿਲਮ ਜਿਹੜੀ ਆ ਸੁਪਰ ਹਿੱਟ ਹੋਊ।
2: ਥੈਂਕ ਯੂ ਸੋ ਮਚ।
0: ਹਰਜਿੰਦਰ ਜੀ, ਫਾਈਨਲ ਤੁਸੀਂ ਕੋਈ ਮੈਸੇਜ?
1: ਸਨੀ ਭਾਈ, ਇੱਕ ਵਾਰੀ ਫਿਰ ਤੁਹਾਡਾ ਵੀ ਅਤੇ ਸਾਰੇ ਸਮੁੱਚੇ ਮੀਡੀਆ ਦਾ, ਨੋਟ ਓਨਲੀ ਬਰੈਂਪਟਨ ਜਾਂ GTA ਬਲਕਿ ਦੁਨੀਆ ਭਰ 'ਚ ਜਿੱਥੇ ਕਿਤੇ ਵੀ ਸਾਡੀ ਇਸ ਆਵਾਜ਼ ਨੂੰ ਅੱਗੇ ਪਹੁੰਚਦਾ ਕਰਨ ਦੇ ਲਈ ਸਾਨੂੰ ਸਪੋਰਟ ਮਿਲਦੀ ਆ, ਵਿਸ਼ੇਸ਼ ਤੌਰ 'ਤੇ ਕੈਨੇਡਾ ਦੀ, ਇਸ ਕਰਕੇ ਆਪਾਂ ਗੱਲ ਕਰਦੇ ਹਾਂ, ਅਸੀਂ ਖੁਦ ਇਸ ਫਟਰਨਿਟੀ ਤੋਂ ਬਿਲੋਂਗ ਕਰਦੇ ਹਾਂ, ਮੀਡੀਆ ਇੰਡਸਟਰੀ ਦੇ ਵਿੱਚ ਬੜਾ ਪ੍ਰਾਊਡਲੀ ਅਸੀਂ ਇੰਨੇ ਲੰਬੇ ਸਮੇਂ ਤੋਂ ਵਿਚਰਦੇ ਆ ਰਹੇ ਹਾਂ, ਔਰ ਸਪੈਸ਼ਲੀ ਮੈਨੂੰ, ਮੈਂ ਇਸ ਗੱਲ ਦਾ ਹੱਕ ਵੀ ਰੱਖਦਾ ਕਿਸੇ ਜਿੰਨੇ ਵੀ ਸਾਡੇ ਮੀਡੀਆ ਕੋਲੀਗਸ ਨੇ ਉਹ ਛੋਟੇ ਵੱਡੇ ਭਰਾ ਦੇ ਨਾਲ ਅਤੇ ਜਿੰਨਾ ਸਪੋਰਟ ਕਰ ਕਰਦੇ ਆ, ਜਿੰਨਾ ਪਿਆਰ ਦਿੰਦੇ ਆ, ਉਸ ਹੱਕ ਦੇ ਲਈ, ਉਸ ਮਾਣ ਦੇ ਲਈ ਬਹੁਤ ਪਿਆਰ ਹੈ ਸਾਰਿਆਂ ਦੇ ਲਈ.
0: ਯੂ ਡਿਜ਼ਰਵ ਇਟ,
1: ਸੇ
0: ਵੈਲ ਡਿਜ਼ਰਵਡ,
1: ਰੀਅਲੀ ਅਪਰੀਸ਼ੀਏਟ ਫੋਰ ਦੈਟ ਸਪੋਰਟ. ਅਤੇ ਬਾਕੀ ਹੁਣ ਇੱਕ ਖਾਸ ਜਿਹੜੀ ਗੱਲ ਹੈ ਜਾਣ ਤੋਂ ਪਹਿਲਾਂ ਉਹ ਇਹ ਹੈ ਕਿ ਇਸ ਫਿਲਮ ਦਾ ਓਫੀਸ਼ੀਅਲ ਟ੍ਰੇਲਰ ਉਹ ਆਪਾਂ ਕੱਲ੍ਹ ਨੂੰ 10 ਤਰੀਕ ਨੂੰ ਟੋਰਾਂਟੋ ਦੇ ਵਿੱਚ ਰਿਲੀਜ਼ ਕਰ ਰਹੇ ਹਾਂ. ਸੋ ਜਿਹੜਾ ਫਸਟ ਟਾਈਮ ਆਪਣੀ ਟੀਮ ਵੱਲੋਂ ਅਸੀਂ ਪਹਿਲਾਂ ਹੁਣ ਤੱਕ ਅੱਜ ਤੱਕ ਹਰਦੀਪ ਹੋਰੀ ਚੋਰੀ ਚੋਰੀ ਇੰਡੀਆ 'ਚ ਹੀ ਰਿਲੀਜ਼ ਕਰਦੇ ਰਹੇ. ਸੋ ਇਸ ਵਾਰ ਅਸੀਂ ਉਹ ਫੈਸਲਾ ਕੀਤਾ ਕਿ ਆਪਾਂ ਟ੍ਰੇਲਰ ਲਾਂਚ ਕੱਲ੍ਹ ਨੂੰ ਟੋਰਾਂਟੋ ਦੇ ਵਿੱਚ ਕਰ ਰਹੇ ਹਾਂ, ਅਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਇਨਵਾਈਟ ਵੀ ਕੀਤਾ ਹੋਇਆ.
0: ਬਿਲਕੁਲ.
1: ਅਤੇ ਇਹ ਲਿਮਿਟਡ ਔਨ ਇਨਵੀਟੇਸ਼ਨ ਹੋਣਾ, ਇਸ ਕਰਕੇ ਮਾਫ਼ੀ ਮੰਗਦੇ ਵੀ ਹੋ ਸਕਦਾ ਸਾਰੇ ਤਾਂ ਨਾ ਪਹੁੰਚ ਸਕਣ. ਜਿਹੜੇ ਸੱਜਣ ਸਾਡੇ ਨਾਲ ਜੁਆਇਨ ਕਰਨਗੇ ਇਨ ਪਰਸਨ ਟ੍ਰੇਲਰ ਲਾਂਚ 'ਤੇ, ਉਹਨਾਂ ਨੂੰ ਵੀ ਵੈਲਕਮ ਕਰਦੇ ਹਾਂ. ਅਤੇ ਫਿਰ ਉਸ ਤੋਂ ਬਾਅਦ ਯੂਟਿਊਬ ਚੈਨਲ 'ਤੇ ਤੁਸੀਂ ਦੌੜਾਕ ਸਰਚ ਕਰ ਲਿਓ, ਸਾਡੇ ਜੀ ਮੀਡੀਆ ਗਰੁੱਪ ਦੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ 'ਤੇ, ਔਰ ਆਫਕੋਰਸ ਹਰਦੀਪ ਹੋਰਾਂ ਦੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ 'ਤੇ, ਉਹ ਤੁਹਾਨੂੰ ਬੜੀ ਆਸਾਨੀ ਦੇ ਨਾਲ ਮਿਲ ਜਾਣਾ. ਸੋ ਦੌੜਾਕ ਫਿਲਮ ਦਾ ਟ੍ਰੇਲਰ ਟੀਜ਼ਰ ਔਲਰੇਡੀ ਆ ਚੁੱਕਿਆ, ਤੁਸੀਂ ਜੇ ਅਜੇ ਤੱਕ ਨਹੀਂ ਦੇਖਿਆ ਟੀਜ਼ਰ ਜ਼ਰੂਰ ਦੇਖਿਓ. ਅਤੇ ਟਾਈਟਲ ਟਰੈਕ ਔਲਰੇਡੀ ਆਪਾਂ ਸ਼ੇਅਰ ਵੀ ਕੀਤਾ ਸੀ, ਉਹ ਆ ਚੁੱਕਿਆ. ਅਤੇ ਹੁਣ ਜਿਹੜੀ ਟ੍ਰੇਲਰ ਦੀ ਵਾਰੀ ਕੱਲ੍ਹ ਨੂੰ ਹੈ 10 ਤਰੀਕ ਨੂੰ, ਅਤੇ ਫਿਰ ਉਹ ਵੀ ਦੇਖ ਕੇ ਆਮ ਸ਼ੋਰ ਕਿ ਤੁਹਾਨੂੰ ਚੰਗਾ ਲੱਗੇਗਾ.
0: ਬਿਲਕੁਲ. ਮੈਂ ਇੱਕ ਵਾਰ ਫਿਰ ਤੋਂ ਦੱਸ ਦੇਵਾਂ ਸਾਰੇ ਲਿਸਨਰਸ ਨੂੰ, DAUDAAK ਦੌੜਾਕ ਦਾ ਟ੍ਰੇਲਰ, ਓਫੀਸ਼ੀਅਲ ਟ੍ਰੇਲਰ ਜਿਹੜਾ ਕੱਲ੍ਹ ਲਾਂਚ ਹੋ ਜਾਣਾ. ਸੋ ਐਂਡ ਸਿਰਫ ਟ੍ਰੇਲਰ ਦੇਖ ਕੇ ਕੰਮ ਖਤਮ ਨਹੀਂ ਹੋ ਜਾਣਾ, ਉੱਥੋਂ ਜਿੱਦਾਂ ਸ਼ਾਹਰੁਖ ਖਾਨ ਕਹਿੰਦੇ ਪਿਕਚਰ ਅਭੀ ਬਾਕੀ ਹੈ. ਸੋ ਪਿਕਚਰ 23 ਤਾਰੀਕ ਕੋ ਜੋ ਫਿਲਮ ਹੈਗੀ, ਹਾਂਜੀ, ਥੀਏਟਰ ਦੇ ਵਿੱਚ ਜਾ ਕੇ ਸਪੋਰਟ ਕਰਨਾ ਇਸ ਫਿਲਮ ਨੂੰ ਲਾਜ਼ਮੀ ਆ, ਇੰਪੋਰਟੈਂਟ ਆ, ਵੀ ਸ਼ੁੱਡ ਆਲ ਡੂ ਦੈਟ. ਔਰ ਜਿੱਦਾਂ ਮੈਂ ਕਿਹਾ ਕਿ ਦਿਸ ਇਜ਼ ਦਾ ਲੀਸਟ ਵੀ ਕੈਨ ਡੂ,
1: ਹਾਂਜੀ,
0: ਲੀਸਟ, ਘੱਟ ਤੋਂ ਘੱਟ ਅਸੀਂ ਕਰ ਸਕਦੇ ਕਿ ਇੱਕ ਟਿਕਟ ਲੈ ਕੇ ਹਰਦੀਪ ਗਰੇਵਾਲ ਨੂੰ ਸਪੋਰਟ ਕਰੀਏ, ਪੰਜਾਬੀ ਫਿਲਮਸ ਨੂੰ ਸਪੋਰਟ ਕਰੀਏ, ਔਰ ਮੇਕ ਸ਼ੋਰ ਕਰੀਏ ਕਿ ਅਸੀਂ ਸਿਰਫ ਗੱਲ ਨਾ ਕਰੀਏ ਕਿ ਪੰਜਾਬੀ ਫਿਲਮਾਂ ਬਾਲੀਵੁੱਡ ਦੇ ਸਤਰ 'ਤੇ ਆ ਕੇ ਖੜੀ ਹੋ ਜਾਣ, ਉਹਦੇ ਲਈ ਆਡੀਅੰਸਿਸ ਦੀ ਸਪੋਰਟ ਹੋਊਗੀ ਤਾਂ ਫਿਲਮਸ ਉਸ ਲੈਵਲ 'ਤੇ ਆ ਕੇ. ਐਂਡ ਇਸ ਫਿਲਮ ਦੇ ਬਾਰੇ ਜੋ ਮੈਂ ਦੇਖਦਾ ਜਾਂ ਜੋ ਹਰਦੀਪ ਦੀ ਫਿਲਮਾਂ ਫੋਲੋ ਕੀਤੀਆਂ, ਦੇ ਆਰ ਐਟ ਪਾਰ ਵਿਦ ਦ ਫਿਲਮਸ ਜਿਹੜੀ ਇੰਡੀਅਨ ਫਿਲਮ ਇੰਡਸਟਰੀ ਬੋਂਬੇ ਤੋਂ ਨਿਕਲ ਕੇ ਆਉਂਦੀਆਂ ਔਰ ਅਸੀਂ ਦੇਖਦੇ ਹਾਂ
1: ਉਹਦੇ 'ਚ. ਸਨੀ ਭਾਈ, ਇੱਕ ਸੌਰੀ ਜਾਣ ਤੋਂ ਪਹਿਲਾਂ ਇੱਕ ਅਸੀਂ ਜ਼ਰੂਰ ਕੋਟ ਕਰ ਦਿੰਦੇ ਹਾਂ ਕਿ ਜਦੋਂ ਲਾਸਟ ਟਾਈਮ 6E 'ਚ ਆਪਣੀ ਫਿਲਮ ਰਿਲੀਜ਼ ਹੋਈ ਸੀ
0: ਜੀ,
1: ਤਾਂ ਸੇਮ ਟਾਈਮ 'ਤੇ ਇੱਕ ਬਾਲੀਵੁੱਡ ਦੀ ਫਿਲਮ ਰਿਲੀਜ਼ ਹੋਈ ਸੀ, ਚਲੋ ਆਪਾਂ ਉਹਦਾ ਨਾਮ ਨਹੀਂ ਲੈਂਦੇ
0: ਜੀ,
1: ਕੈਨੇਡਾ ਦੇ ਵਿੱਚ ਸਾਡਾ ਬਿਜ਼ਨਸ ਉਸ ਬਾਲੀਵੁੱਡ ਦੀ ਫਿਲਮ ਨਾਲੋਂ ਵੱਧ ਸੀ.
0: ਆਈ ਰਿਮੈਂਬਰ ਦੈਟ.
1: ਸੋ
0: ਤੁਸੀਂ ਆਰਡਰ ਆ ਕੇ ਅਸੀਂ ਉਸ ਬਾਰੇ ਗੱਲ
1: ਸਾਨੂੰ ਇਸ ਲਈ, ਔਰ ਉਹ ਵੀ ਕੋਈ ਛੋਟੀ ਬਾਲੀਵੁੱਡ ਦੀ ਫਿਲਮ ਨਹੀਂ ਸੀ, ਬਹੁਤ ਵਧੀਆ ਫਿਲਮ ਸੀ, ਵੱਡੇ ਸਟਾਰ ਸੀ, ਮੈਨੂੰ ਖੁਦ ਉਹ ਫਿਲਮ ਬਹੁਤ ਪਸੰਦ ਆਈ ਸੀ. ਬਟ ਬਿਜ਼ਨਸ ਵਾਈਜ਼ ਮੈਂ ਜੇ ਗੱਲ ਕਰਾਂ ਤਾਂ ਸਾਡਾ ਬਿਜ਼ਨਸ ਜਿਹੜਾ ਹੈ, ਕਿਉਂਕਿ ਉਹ ਕਮਰਸ਼ੀਅਲ ਵਾਇਬਿਲਟੀ ਮੈਂ ਹਮੇਸ਼ਾ ਇਹ ਵਰਡ ਯੂਜ਼ ਕਰਦਾ ਹੁੰਦਾ ਕਿ ਜਿੰਨੀ ਦੇਰ ਉਹ ਨਹੀਂ ਦਿਖੇਗੀ ਮੇਕਰਸ ਲਈ, ਸਿਨੇਮੇ ਦੇ ਲਈ, ਜਿਹੜੇ ਲੋਕ ਥੀਏਟਰ ਨਾਲ ਜੁੜੇ ਹੋਏ ਨੇ, ਐਕਟਿੰਗ ਨਾਲ ਜੁੜੇ ਹੋਏ ਨੇ, ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਨੇ, ਫਿਲਮ ਇੰਡਸਟਰੀ ਨਾਲ ਜੁੜੇ ਹੋਏ ਨੇ, ਉਹਨਾਂ ਦੇ ਲਈ ਉਹ ਆਕਸੀਜਨ ਹੈ.
0: ਬਿਲਕੁਲ.
1: ਸੋ ਜਦੋਂ ਫਿਲਮਾਂ ਕੰਮ ਕਰਦੀਆਂ, ਜਦੋਂ ਫਿਲਮਾਂ ਰੈਵਨਿਊ ਦਿੰਦੀਆਂ, ਤਾਂ ਉਹ ਸਾਰਿਆਂ ਦੇ ਲਈ ਕਿੱਡਾ ਵੱਡਾ ਸਰਕਲ ਜਨਰੇਟ ਹੁੰਦਾ, ਕਿੰਨਾ ਜ਼ਿਆਦਾ ਬੂਸਟ ਮਿਲਦਾ ਸਾਨੂੰ.
0: ਬਿਲਕੁਲ. ਔਰ ਮੈਂ ਇੱਥੇ, ਮੈਂ ਹਰਜਿੰਦਰ ਜੀ ਇਸ ਚੀਜ਼ ਨੂੰ ਵੀ ਕਲੈਰੀਫਾਈ ਕਰਨਾ ਚਾਹੂੰਗਾ, ਕਿਸੇ ਨੂੰ ਇਹ ਨਾ ਲੱਗੇ ਕਿ ਮੈਂ ਖੁਦ ਪੰਜਾਬੀ ਹੁੰਦੇ ਹੋਏ ਮੈਂ ਬਾਰ ਬਾਰ ਕਹਿ ਰਿਹਾ ਪੰਜਾਬੀ ਫਿਲਮ ਇੰਡਸਟਰੀ ਨੂੰ ਸਪੋਰਟ ਕਰੋ, ਮਤਲਬ ਆਈ ਐਮ ਅਗੇਂਸਟ ਬਾਲੀਵੁੱਡ, ਬਿਕੋਜ਼ ਉਹ ਵੀ ਆਪਣੀ ਇੰਡਸਟਰੀ ਆ, ਇੰਡੀਅਨ ਫਿਲਮ ਇੰਡਸਟਰੀ. ਪੰਜਾਬੀ ਫਿਲਮ ਇੰਡਸਟਰੀ ਇਜ਼ ਆਲਸੋ ਆਰ ਇੰਡਸਟਰੀ,
1: ਬਟ ਵਿਚ ਲਿਮਿਟਡ ਬਜਟ,
0: ਲਿਮਿਟਡ ਬਜਟ ਦੇ ਵਿੱਚ ਇੰਨੇ ਜ਼ਬਰਦਸਤ ਪ੍ਰੋਜੈਕਟਸ ਬਣਾਉਣਾ, ਇਟ ਡਜ਼ ਨੀਡ ਦ ਸਪੋਰਟ. ਜਿੱਦਾਂ ਤਾਮਿਲ ਫਿਲਮ ਇੰਡਸਟਰੀ, ਬੰਗਾਲੀ ਫਿਲਮ ਇੰਡਸਟਰੀ, ਮਰਾਠੀ ਫਿਲਮ ਇੰਡਸਟਰੀ ਨੂੰ ਜਿਹੜੇ ਸਤਰ 'ਤੇ ਜੋ ਸਪੋਰਟ ਮਿਲੀ ਆ, ਉਮੀਦ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਹਰਦੀਪ ਗਰੇਵਾਲ ਜਿਹੜੇ ਆ ਫੁੱਲ ਫਲੈਜਡ ਇੱਕ ਸੁਪਰਸਟਾਰ ਬਣ ਕੇ ਜਦ ਆਊਗੇ, ਫਿਰ ਤਾਂ ਬੜੀ ਬੜੀ ਫਿਲਮਾਂ ਦੇ ਵਿੱਚ ਬੜੀ ਬੜੇ ਪੜਦੇ 'ਤੇ ਅਸੀਂ ਇਹਨਾਂ ਨੂੰ ਪਰਫਾਰਮ ਕਰਦੇ ਦੇਖਾਂਗੇ. ਬੈਸਟ ਵਿਸ਼ਿਸ ਹਰਦੀਪ ਜੀ ਅਗੇਨ ਟੂ ਯੂ, ਹਰਜਿੰਦਰ ਜੀ ਟੂ ਯੂ ਐਜ਼ ਵੈਲ, ਬਹੁਤ ਬਹੁਤ ਸ਼ੁਕਰੀਆ. ਔਰ ਦੌੜਾਕ ਫਿਲਮ ਕਾ ਇਹ ਜ਼ਬਰਦਸਤ ਗੀਤ, ਜਿਸ ਸੇ ਹਮ ਆਪਸੇ ਲੇਂਗੇ ਛੋਟੀ ਸੀ ਬ੍ਰੇਕ.

0: आप सुन रहे हैं आपका फेवरेट साउथ एशियन अनलिमिटेड रेडियो. एडवर्टाइजिंग के लिए कॉल करें 6478631940 6478631940.
1: हर एक ग्रेट जर्नी शुरू होती है एक सही पार्टनर के साथ. वेन्स ऑटो ग्रुप में हमारे डीलरशिप्स का वाइड नेटवर्क डिवर्स कम्युनिटीज को प्राउडली सर्व करता है. एक्सपर्ट कार बाइंग गाइडेंस, प्रीमियम सर्विस और ऐसा सपोर्ट जो आपकी लैंग्वेज समझे. हर डीलरशिप का प्रॉमिस एक ही है, ट्रस्टेड केयर, कंसिस्टेंट सर्विस और कंप्लीट ऑटोमोटिव सपोर्ट. फ्रॉम फर्स्ट ड्राइव टू लाइफ टाइम केयर, वेन्स ऑटो ग्रुप इज ऑलवेज देयर. विजिट veinsautogroup.com.
2: Hi, I'm Realtor Sikhi. Je tusi ghar bechan ja khareedan bare soch rahe ho, ta ek var mainu phone zarur karo. Main tuhanu professional advice deke tuhada ghar list karangi sirf $1,000 vich. Ji haan, bilkul theek sunya. Only $4,000. No hidden fees, no surprises. Call me at 647-408-7066. That is 647-408-7066. Just remember, you say sell and I say sold.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ.
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ.
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ.
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ.
4: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
3: 647-739-8710. License number M200-3450.
0: वेलकम बैक फ्रेंड्स, एक बार फिर से आपका स्वागत है. और मॉर्गेज अलायंस की मॉर्गेज क्वीन नीलम सदोव जी हमारे साथ हैं. नीलम जी से बातचीत करते हैं. फ्राइडे का दिन होता है तो नीलम जी ऑन एयर आती हैं, और ये तो वैसे भी लॉन्ग वीकेंड है और मॉर्गेज के बारे में हमें जितनी नॉलेज नहीं होती वो सारी की सारी नॉलेज हमें नीलम जी से मिल जाती है. 6477398710, 6477398710 इज़ द नंबर. एंड घर अगर आपने घर खरीदने में सीरियस हैं कि भैया बाय करना ही करना है, एंड मार्केट चाहे जैसी भी हो, अगर आपके पास डाउन पेमेंट है, अगर आपका क्रेडिट सही है और आपको पता है आपको इस बजट में क्या चाहिए, फर्स्ट थिंग इज गेटिंग दैट प्री अप्रूवल एंड टॉकिंग टू द एक्सपर्ट मॉर्गेज क्वीन नीलम सदोव. नीलम जी स्वागत है थोड़ा साउथ एशियन अनलिमिटेड रेडियो ते.
5: थैंक यू सर जी, तो अपने सारे लिसनर्स नु प्यार भरी सत श्री अकाल एंड अ वेरी
0: उस तो पहला साडे लिसनर्स नू दसो कि भाई आज की गल करना चाहने हैं तुसी इन रिगार्ड्स टू मॉर्गेज.
5: मेरे लिए एक्स्ट्रा हैप्पी लॉन्ग वीकेंड है कि जोशी साहब पहली गल ते इट्स माय बर्थडे.
0: ओह हैप्पी बर्थडे, वी नीड टू प्ले अ सॉन्ग फॉर यू देन.
5: Thank you. So I'm वैसे just happy. So long weekend, if it's a long weekend and मेरा birthday, so I'll be doing something, कुछ ना कुछ thing, like we'll है ना.
0: You deserve it. You deserve it. All the hard work that you do in the world of mortgage, you deserve this long birthday weekend and Thanksgiving weekend with the family.
5: Thank you, sir. Thank you.
0: जी.
5: Okay. आज अपन basically गल कर लगे सच्चाई, like life च so many चीजें अदा दी होंगी जिन्हें तो अड़े सामने नहीं आंदी. क्यों people don't want to share those stories? ਉਹਨਾਂ ਨੂੰ ਆਪਣਾ ਡਰ ਹੁੰਦਾ ਕਿ ਜੇ ਆਪਾਂ ਇਹ ਵਾਲੀ ਸਟੋਰੀ ਸ਼ੇਅਰ ਕਰ ਦਿੱਤੀ ਤਾਂ ਮੁੜ ਕੇ ਸਾਡੇ ਕੋਲ ਕਲਾਇੰਟ ਨਹੀਂ ਆਣੇ. ਆਈ ਐਮ ਨੋਟ ਵਨ ਆਫ ਦੋਜ਼, ਆਈ ਐਮ ਵੈਰੀ ਟ੍ਰਾਂਸਪੇਰੈਂਟ. ਪੀਪਲ ਕੋਲ ਨੌਲੇਜ ਹੋਣੀ ਚਾਹੀਦੀ ਹੈ ਕਿ ਕਿਸ ਚੀਜ਼ ਦੇ ਨਾਲ ਤੁਹਾਨੂੰ ਖਰਾਬੀ ਵੀ ਹੋ ਸਕਦੀ ਹੈ. ਸਿਰਫ ਉਸ ਚੀਜ਼ ਬਾਰੇ ਨਾ ਦੱਸੋ ਕਿ ਯੂ ਨੋ ਵਟ, ਦਿਸ ਇਜ਼ ਗੁੱਡ, ਦਿਸ ਇਜ਼ ਗੁੱਡ, ਦਿਸ ਇਜ਼ ਗੁੱਡ. ਉਹਦੀ ਜਿਹੜੇ ਪ੍ਰੋਸ ਐਂਡ ਕੌਨਸ ਹੁੰਦੇ ਨੇ ਦੋਨੋਂ ਹੀ ਹੁੰਦੇ ਨੇ. So it's not just one thing, everything is good on one side. So let's try to talk on one particular thing. Jab main do subjects se gal karangi, won't take much time. Let's talk the first one, which is a private lending.
0: Ji.
5: Private lending is very good only if tode sare darwaje band ho gaye, same day the closing hai, aur koi chara nahi hai, that you're going to lose your deposit. Paave 50,000 deta hai ta paave 5 lakh deta hai.
0: Ji.
5: ਉਸ ਕੇਸ ਚ ਕੱਲ ਦੀ ਕਲੋਜ਼ਿੰਗ ਸੀ, ਅੱਜ ਹੋਈ ਨੀ, ਤੁਹਾਨੂੰ ਯੂ ਹੈਵ ਟੂ ਹੈਵ ਦੋਜ਼ ਫੰਡਸ ਤਾਂ ਕਿ ਕਲੋਜ਼ਿੰਗ ਹੋ ਜਾਏ, ਇਜ਼ ਅ ਡਿਫਰੈਂਟ ਇਸ਼ੂ. ਈਵਨ ਇਨ ਦਿਸ ਪਰਟੀਕੁਲਰ ਕੇਸ ਜੇ ਤੁਸੀਂ ਮੋਰਗੇਜ ਕਰਾਉਂਦੇ ਹੋ ਪ੍ਰਾਈਵੇਟ ਕਰਾਉਂਦੇ ਹੋ ਤਾਂ ਯੂ ਸ਼ੁਡ ਹੈਵ ਐਨ ਐਗਜ਼ਿਟ ਪਲਾਨ ਕਿ ਆਪਾਂ ਜਿਹੜੀ ਲੈਣ ਲੱਗੇ ਹਾਂ ਐਮਰਜੈਂਸੀ ਚ ਲੈਣ ਲੱਗੇ ਹਾਂ ਸਿਰਫ ਵੀ ਨੀਡ ਅ ਟਰਮ ਆਫ 1 ਈਅਰ ਕਿੱਦਾਂ ਮਗਰੋਂ ਅਸੀਂ ਐਕਸਟੈਂਡ ਨਹੀਂ ਕਰਨੀ ਹੁਣ ਸਾਡੇ ਸਾਹਮਣੇ ਇੱਕ ਰੀਸੈਂਟ ਕੇਸ ਆਇਆ ਜਿਹਦੇ ਚ ਉਹਨਾਂ ਨੇ ਓਰੀਜਨਲੀ ਘਰ ਜਿਹੜਾ ਸੀ ਕਾਫੀ ਠੀਕ ਪ੍ਰਾਈਸ ਤੇ ਲਿੱਤਾ ਉਹਦੀ 8 ਲੱਖ ਦੀ ਮੋਰਗੇਜ ਉਹਨਾਂ ਨੂੰ ਪ੍ਰਾਈਵੇਟ ਕਰਾਉਣੀ ਪਈ
0: ਜੀ
5: ਜਦ ਤਾਈ ਮੇਰੇ ਕੋਲ ਸਟੋਰੀ ਆਈ ਕਾਫੀ ਲੇਟ ਆਈ ਮੇਰੇ ਕੋਲ ਸਟੋਰੀ ਆਈ ਐਟਲੀਸਟ 3 ਸਾਲ ਦੇ ਬਾਅਦ ਪਤਾ ਨਹੀਂ ਉਹਨੇ ਕਿੱਥੋਂ ਦੀ ਕਰਾਈ ਸੀ ਆਈ ਡੋਂਟ ਇਵਨ ਨੋ ਲਾਈਕ ਵਾਟ ਹੈਪਨ ਪਰ ਉਹਨਾਂ ਨੇ ਜਦੋਂ ਲਿੱਤਾ ਸੀ ਉਦੋਂ ਲਿੱਤਾ ਸੀ 1.3 ਦਾ 8 ਲੱਖ ਦੀ ਮੋਰਗੇਜ ਲਿੱਤੇ ਸੀ
0: ਜੀ
5: 8 ਵਾਜ਼ ਪ੍ਰਾਈਵੇਟ ਦੇ ਕੁਡ ਨਾਟ ਰਿਨਿਊ ਇਟ ਬਿਕੋਜ਼ ਦੇ ਡਿਡਨਟ ਹੈਵ ਦੀ ਮਨੀ ਟੂ ਕਮ ਬੈਕ ਟੂ ਉਹਨਾਂ ਨੂੰ ਬੈਂਕ ਤੇ ਨਹੀਂ ਆ ਸਕਦੇ ਸੀ ਉਹਨਾਂ ਨੇ ਆਪਣਾ ਜਿਨ੍ਹਾਂ ਦਾ ਜਿਸ ਕੁੜੀ ਤੇ ਹੋਈ ਸੀ ਉਹਦਾ ਕ੍ਰੈਡਿਟ ਸਕੋਰ ਖਰਾਬ ਸੀ so she couldn't come and plus income wasn't sufficient so Jee. they did not try to improve either the income or the credit score
0: Jee.
5: they could have think pura saal se they could have thought ki you know what apa at least one thing we can do credit score theek kariye ta apa b lender de chal jaiye they didn't try however holi holi equity ghat gayi ghar ch jehda hun asle 1 million da ghar reh gaya 1.3 to 3 saalan de baad but ਕਿਉਂਕਿ ਉਹ ਹਰ ਸਾਲ ਉਹਨਾਂ ਦੀ ਲੈਂਡਿੰਗ ਪ੍ਰਾਈਵੇਟ ਇੰਸਟੀਟਿਊਸ਼ਨਲ ਵਾਲਿਆਂ ਦੀ ਹਰ ਸਾਲ ਲੈਂਡਿੰਗ ਫੀ ਹੁੰਦੀ ਹੈ ਨੋ ਮੈਟਰ ਵਟ ਉਹ ਜਿਹੜੀ ਲੈਂਡਿੰਗ ਫੀ ਸੀ ਉਹ ਇਨਕਲੂਡ ਹੁੰਦੀ ਗਈ ਸੋ ਪਹਿਲੇ ਸਾਲ ਜਦੋਂ ਉਹਨਾਂ ਦੀਆਂ ਪੇਮੈਂਟਾਂ ਸੀਗੀਆਂ ਹੋ ਗਈਆਂ 6100 ਫਿਰ 6800 ਹੋ ਗਈਆਂ ਫਿਰ ਉਹ 7300 ਹੋ ਗਈਆਂ ਕਰਦੇ ਕਰਾਉਂਦੇ ਇੰਨੀ ਜ਼ਿਆਦਾ ਉਹ ਉੱਪਰ ਚਲੇ ਗਏ ਹੁਣ ਨਾਓ ਦੇ ਆਰ ਨਾਟ ਏਬਲ ਟੂ ਗਿਵ ਦੈਟ ਮਨੀ ਬੈਕ ਜਿਹੜਾ ਬੈਲੈਂਸ ਹੈ ਉਹ ਇਸ ਨੇ ਆਲਮੋਸਟ 9 ਲੱਖ ਦਾ ਤੇ ਘਰ 1 ਲੱਖ ਦਾ ਦੇ ਆਰ ਡੂਇੰਗ ਪਾਵਰ ਆਫ ਸੇਲ
0: ਜੀ
5: ਹੁਣ ਪਾਵਰ ਆਫ ਸੇਲ ਮੀਨਸ 3 ਸਾਲ ਲਗਾਤਾਰ ਤੁਸੀਂ 7300 ਦੀਆਂ ਪੇਮੈਂਟ ਦਿੱਤੀਆਂ ਹੋਈਆਂ 12, 6, 72, 84 90,000 ਤੁਸੀਂ ਸਾਲ ਦਾ $1,00,000 ਤੁਸੀਂ ਸਾਲ ਦਾ ਉਹਨਾਂ ਨੂੰ ਦਿੱਤਾ 3 ਸਾਲਾਂ ਚ 3 ਲੱਖ ਉਹ ਦਿੱਤਾ ਪਲੱਸ ਓਰੀਜਨਲੀ ਤੁਸੀਂ 4 ਲੱਖ ਪ੍ਰੋਪਰਟੀ ਚ ਪਾਇਆ ਨਾਓ ਐਵਰੀਥਿੰਗ ਇਜ਼ ਗੋਨ This is very, very bad. Very bad. To see 5, 6, 7 lakh dollar pay ke bhi, you're out of the house.
0: Jee.
5: So private lending da sirf ikko hi cheez honi chahiye diya. Je tu see litti hai toh di os vele di majboori honi chahiye diya bas. If you're getting private lending based on ki chalo bachche da vya, munde kuri da vya, achi and pure gaj vaj ke karna, badi vadiya tarike naal karna, sari banquet hall nu pata lagna chahida, sare rishtedaran nu pata lagna chahida, je kuri da vya ta chalo unnanu card vi de do, vadiya sara idda kar do, all that, right? You don't need private lending for that.
0: Jee.
5: Be conservative about it.
0: Absolutely.
5: Put your foot against it. If you are a parent and putting this money towards to pleasure, don't do it. If this is an emergency, as I said, koi banda bimar ho gaya, kise di jindagi da sawal hai, tusi income generate karna chahunde ho private lending la ke ki apa basement bana liye, chalo apa ocho paise wapas kar denge, it's a different issue. This is my strong suggestion. Private lending jehdi hai oh tuhadi sari equity kha jandi hai, bhaven gharan de price vadan ya ghatan, at the end most of the time people are not able to give them the money back. ਉਹਦੇ ਚ ਯੂ ਲੂਜ਼ ਦਾ ਹਾਊਸ ਪਹਿਲੇ ਇੰਨੇ ਸਾਲ ਉਹਨਾਂ ਨੂੰ ਉਦਾਂ ਰਜਾ ਦਿੰਦੇ ਹੋ ਪੈਸੇ ਦੇ ਕੇ ਬਾਅਦ ਦੇ ਵਿੱਚ ਆਪ ਘਰੋਂ ਬਾਹਰ ਹੋ ਕੇ ਸੋ ਸੁਜੈਸ਼ਨਸ ਮੁਤਾਬਕ ਦਿਸ ਇਜ਼ ਇਟ ਡਨ ਪ੍ਰਾਈਵੇਟ ਲੈਂਡਿੰਗ ਨੂੰ ਲੈਣ ਤੋਂ 5,000 ਵਾਰੀ ਪਹਿਲਾਂ ਸੋਚਿਓ ਕਿ ਆਪਾਂ ਨਹੀਂ ਲੈਣੀ ਅਨਲੈਸ ਯੂ ਹੈਵ ਟੂ 6477398710 ਅੱਜ ਦਾ ਟੋਪਿਕ ਪ੍ਰਾਈਵੇਟ ਲੈਂਡਿੰਗ ਉੱਤੇ ਆਮ ਪ੍ਰੀਟੀ ਸ਼ੋਰ ਵਿਲ ਗਿਵ ਮੈਨੀ ਪੀਪਲ ਅ ਲੈਸਨ ਕਿ ਆਪਾਂ ਪ੍ਰਾਈਵੇਟ ਲੈਂਡਿੰਗ ਨਹੀਂ ਲੈਣੀ
0: ਜੀ
5: ਦੂਸਰੇ ਟੌਪਿਕ ਤੇ ਆਪਾਂ ਅੱਜ ਗੱਲ ਕਰਾਂਗੇ ਮਿਸਕਨਸੈਪਸ਼ਨਸ
0: ਜੀ
5: ਕਾਫੀ ਸਾਰੇ ਕੇਸ ਚ ਸਾਡੇ ਕੋਲ ਜਿਹੜੀਆਂ ਮਿਸਕਨਸੈਪਸ਼ਨਸ ਹੁੰਦੀਆਂ ਨੇ ਉਹਦੇ ਚ ਹੈਗੀ ਹੈ ਕਿ ਨੰਬਰ 1 ਸਾਡਾ ਕ੍ਰੈਡਿਟ ਸਕੋਰ ਠੀਕ ਨਹੀਂ ਹੈਗਾ ਤੇ ਸਾਨੂੰ ਲੈਂਡਿੰਗ ਨਹੀਂ ਮਿਲਣੀ ਦੈਟਸ ਨਾਟ ਟਰੂ ਏ ਇਫ ਨਾਟ ਏ ਨਹੀਂ ਤਾਂ ਬੀ ਬੀ ਨਹੀਂ ਤਾਂ ਐਜ਼ ਏ ਸਾਡ ਕਿ ਕੋਈ ਨਾ ਕੋਈ ਲੈਂਡਰ ਆਪਾਂ ਕੋਲ ਜ਼ਰੂਰ ਹੁੰਦਾ ਜਿਹੜਾ ਸਾਨੂੰ ਅਲਟਰਨੇਟਿਵ ਲੈਂਡਰ ਜਿਹੜਾ ਉਸ ਚੀਜ਼ ਨੂੰ ਪੂਰਾ ਕਰ ਸਕਦਾ
0: ਜੀ
5: ਸੈਕਿੰਡ ਥਿੰਗ ਕਹਿੰਦਾ ਵੀ ਡੋਂਟ ਹੈਵ 20% ਡਾਊਨ So we cannot buy the house. That's also not true.
0: Jee.
5: Bhaave tadi first property ya second property hai, je onu theek tarike naal kita jave, yes, both properties can be purchased with as minimum as a first property, especially with a 5% or 10% down payment and all. If it's a second property, also can be closed based on 10%, but depending on the situation, and we can guide you how to do it. ਤੀਸਰੀ ਗੱਲ ਇਨਕਮ, ਤੁਸੀਂ ਆਲਵੇਜ਼ ਸੋਚਦੇ ਇਨਕਮ ਡਸ ਮੈਟਰ, ਇਟਸ ਨੋਟ ਇਟ ਡਜ਼ਨਟ ਮੈਟਰ, ਇਟ ਤੁਹਾਡੀ ਕੁਆਲੀਫਿਕੇਸ਼ਨ ਨੂੰ ਇਨਕਮ ਦੇ ਥਰੂ ਹੀ ਕੀਤਾ ਜਾਂਦਾ, ਪਰ ਜੇ ਤੁਸੀਂ ਏ ਦੇ ਜਾਣ ਦੇ ਕਾਬਲ ਨਹੀਂ ਨਾ ਹੈਗੇ ਏ ਲੈਂਡਰ ਦੇ, ਤਾਂ ਯੈਸ ਬੀ ਜਿਹੜਾ ਲੈਂਡਰ ਹੈ ਉਹ ਇਜ਼ ਵੈਰੀ ਫਰੈਂਡਲੀ ਤੁਹਾਡੇ ਨਾਲ ਕੰਮ ਕਰਦੇ ਨੇ, ਗਿਵ ਯੂ ਮੋਰ ਮੋਰਗੇਜ ਔਨ ਯੂਰ ਬੇਸਡ ਔਨ ਤੁਹਾਡੀ ਇਨਕਮ ਦੇ ਬਜਾਏ ਕਿ ਬੈਂਕ ਦੇ ਨਾਲ. ਸੋ ਡੋਨਟ ਆਪਣੇ ਆਪ ਘਰ ਨੂੰ ਘਰ ਬੈਠ ਕੇ ਐਗਜ਼ੰਪਟ ਨਾ ਕਰਿਆ ਕਰੋ, ਐਗਜ਼ੰਪਸ਼ਨ ਨਾ ਕਰਿਆ ਕਰੋ ਕਿ ਸਾਡੇ ਨਾਲ ਇਹ ਹੋਣ ਲੱਗਾ. ਕੋਈ ਵੀ ਚੀਜ਼ ਹੈ ਜਿੱਥੇ ਤੁਸੀਂ ਸੋਚਦੇ ਹੋ ਕਿ ਸਾਨੂੰ ਮੋਰਗੇਜ ਦੀ ਨੌਲੇਜ ਨਹੀਂ ਹੈਗੀ, ਪਰ ਆਪਾਂ ਆਪਣੇ ਫਰੈਂਡਾਂ ਤੋਂ ਸੁਣ ਕੇ ਆਪਾਂ ਉਹਦਾ ਜਵਾਬ ਦੇਣ ਲੱਗੇ ਹਾਂ, ਤੇ ਦੈਨ ਡੋਨਟ ਡੂ ਦੈਟ. ਤੁਸੀਂ ਕਿਸੇ ਇੱਕ ਚੰਗੇ ਬੰਦੇ ਨਾਲ ਸਲਾਹ ਕਰ ਲਿਆ ਕਰੋ, ਦੇ ਵਿਲ ਬੀ ਏਬਲ ਟੂ ਹੈਲਪ ਯੂ. ਮੋਰਗੇਜ ਦੀ ਪ੍ਰੀ ਅਪਰੂਵਲ ਤੁਸੀਂ ਸੋਚਦੇ ਹੋ ਕਿ ਗਰੰਟੀ ਹੋ ਗਈ ਫਾਈਨੈਂਸ ਦੀ, ਇਟਸ ਨਾਟ. ਪ੍ਰੀ ਅਪਰੂਵਲ ਮੀਨਸ ਯੈਸ ਕਿ ਤੁਹਾਨੂੰ ਥੋੜਾ ਬਹੁਤ ਪਤਾ ਲੱਗ ਜਾਂਦਾ, ਬਟ ਅਪਰੂਵਲ ਸਟਿਲ ਡਿਪੈਂਡਸ ਅਪਨ ਇਨਕਮ, ਕ੍ਰੈਡਿਟ ਐਂਡ ਜਿਹੜੀ ਤੁਹਾਡੀ ਪ੍ਰੋਪਰਟੀ ਦੀ ਅਪਰੇਜ਼ਲ ਦੇ ਉੱਤੇ. ਲਾਸਟ ਮੋਮੈਂਟ ਉੱਤੇ ਆਣ ਕੇ ਆਲ ਸਾਰੀਆਂ ਦੀਸ ਥਿੰਗਸ ਕੈਨ ਕਮ ਇਨ ਅ ਵੇ. ਸੋ ਤੁਹਾਨੂੰ ਕੋਈ ਵੀ ਕੁਐਸਚਨ ਦਾ, ਕੋਈ ਵੀ ਕੁਐਸਚਨ ਮੋਰਗੇਜ ਬਾਰੇ, ਯੂ ਕੈਨ ਆਲਵੇਜ਼ ਲੈਟ ਮੀ ਨੋ. ਐਂਡ ਲਾਸਟ ਥਿੰਗ, ਤੁਸੀਂ ਸੋਚਦੇ ਜਿਹੜੇ ਬੈਂਕ ਨਾਲ ਆਪਾਂ ਬੈਂਕਿੰਗ ਕਰਦੇ ਪਏ ਉਹਨਾਂ ਨੂੰ ਜਾ ਕੇ ਕਹੀਏ ਕਿ ਸਾਡੀ ਮੋਰਗੇਜ ਕਰ ਦਿਓ, ਇੱਕ ਜਿਹੜਾ ਇੱਕ ਬੈਂਕ ਹੈ ਨਾ ਉਹ ਇੱਕੋ ਹੀ ਪ੍ਰੋਡਕਟ ਵੇਚ ਸਕਦਾ ਉਸੀ ਬੈਂਕ ਦਾ. ਜਦੋਂ ਤੁਸੀਂ ਕਿਸੇ ਮੋਰਗੇਜ ਬ੍ਰੋਕਰ ਨਾਲ ਕੰਮ ਕਰਦੇ ਹੋ, ਦੇ ਹੈਵ ਅਲਟਰਨੇਟਿਵ ਲੈਂਡਰਸ
0: ਜੀ,
5: tons, they can shop around for you, they can get you cash back, they can get you better rates, they can negotiate for you, they tohdi koi debts ne unna nu specially renewal wale tohdi debts jehde ho clean kara sakde ne. And if you want to switch the bank, not refinance, switch the bank, ohde ch tohde koi badi opportunities hundiyan ne to save your money. Mortgage broker, mortgage queen, mortgage alliance, Neelam Saro, 607-739-8710. Joshi sir, थैंक यू सो वेरी मच
0: जी, बहुत बहुत शुक्रिया. एंड दोस्तों याद रखें कि ये सब चीज़ें जो नीलम जी आके हमें बताती हैं, ये बहुत बड़ी इंपॉर्टेंट थिंग्स हैं इन रिगार्ड्स टू मॉर्गेज. और कई बार ऐसा लगता होता है कि भाई किसी के सिचुएशन को देख के हम अपनी सिचुएशन को जज करने लग पड़ते हैं, या ऐसा लगता है इट्स ओ दिस इज़ इट हैपन्ड विद देम सो हमारे साथ भी ऐसे हो जाएगा. नहीं, ऐसे नहीं होता. हर एक की फाइल डिफरेंट होती है, यूनिक होती है. लेकिन मॉर्गेज क्वीन मॉर्गेज अलायंस की नीलम सदोव के पास हर सवाल का जवाब है. दैट इज इंपॉर्टेंट. कॉल नीलम जी 6477398710, 6477398710. नीलम जी हैव अ वंडरफुल वीकेंड, हैप्पी बर्थडे टू यू, एंड थोड़े बर्थडे वीक लॉन्ग वीकेंड थे, बर्थडे दे मौके थे, वी आर गोइंग टू प्ले अ ब्यूटिफुल बर्थडे सॉन्ग फॉर यू, सो एंजॉय दैट.
5: Perfect. Thank you so much. Appreciate it.
0: Thank you, ji. Bahut bahut shukriya. And agla gana Neelam ji ko hum Neelam ji ke liye play karte hain. It's her birthday this long weekend. And Gurvinder Bamra ji, Allstate Insurance se auto home insurance mein aapko amazing rates offer karti hai. So, ek bar call kariye. Auto aur home insurance mein bachat hi bachat Gurvinder ji ke paas hai. 647-303-3207, 647-303-3207. ABCD ka geet. Anybody can dance part 2. Happy birthday Sachin Jigar ki awaaz mein. Enjoy karein. Brought to you by Brampton TV and Appliances.
6: Party to kabhi se shuru hui hai.
7: Par bhai, meri to entry nahi hui hai.

ਰੇਡੀਓ ਟੋਰਾਂਟੋ ਕੈਨੇਡਾ, ਵੈਰੀ ਗੁੱਡ ਆਫਟਰਨੂਨ, ਨਮਸਕਾਰ, ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ, ਮੈਂ ਹੂੰ ਸ਼ਿਵਾਨੀ ਆਪਕੇ ਸਾਥ, ਮੇਰੇ ਸਾਥ ਹੈ ਆਮਿਰ, ਔਰ ਆਮਿਰ ਔਰ ਸ਼ਿਵਾਨੀ ਕੇ ਸਾਥ ਯੇ ਹੈ ਰੇਡੀਓ ਟੋਰਾਂਟੋ ਕੈਨੇਡਾ ਕਾ ਆਫਟਰਨੂਨ ਡਰਾਈਵ ਟਾਈਮ ਸ਼ੋ। ਸ਼ੁਕਰ ਹੈ, ਸ਼ੁਕਰਵਾਰ ਹੈ, ਥੈਂਕ ਗੋਡ ਇਟਸ ਫਰਾਈਡੇ, ਫਰਾਈਡੇ ਕੀ ਸ਼ਾਮ ਹੈ, ਲੌਂਗ ਵੀਕੈਂਡ ਕੀ ਗਹਿਮਾ ਗਹਿਮੀ ਹੈ। 17 degrees Celsius ਇਜ਼ ਦ ਟੈਂਪਰੇਚਰ ਰਾਈਟ ਨਾਓ, ਸਨੀ ਵੈਦਰ ਕੰਡੀਸ਼ਨ ਆਊਟਸਾਈਡ, ਬਹੁਤ ਪਿਆਰਾ ਸਾ ਮੌਸਮ ਹੈ, ਔਰ ਇਤਨਾ ਹੀ ਟੈਂਪਰੇਚਰ ਡਬਲ ਡਿਜਿਟਸ ਮੈਂ ਆਪਕੋ ਮਿਲਤਾ ਰਹੇਗਾ ਕਰੀਬ ਕਰੀਬ ਸ਼ਾਮ ਕੇ 6 ਵਜੇ ਤੱਕ, 17, 16 ਔਰ 7 ਵਜੇ ਔਨਵਰਡਸ। ਅਗਰ ਹਮ 8 PM ਔਨਵਰਡਸ ਕੀ ਬਾਤ ਕਰੇ ਤੋ ਹਮੇ ਟੈਂਪਰੇਚਰ ਸਿੰਗਲ ਡਿਜਿਟ ਮੇ ਮਿਲੇਗਾ, 9 degrees Celsius ਵਿਲ ਬੀ ਟੈਂਪਰੇਚਰ ਰਾਈਟ ਨਾਓ। ਟੁਮੋਰੋ ਇਟ ਵੁੱਡ ਬੀ 16 degrees, ਸੰਡੇ ਆਲਸੋ 16 degrees, ਮੰਡੇ ਕੋ ਟੈਂਪਰੇਚਰ ਥੋੜ੍ਹਾ ਸਾ ਔਰ ਗਰਮ, 19 degrees Celsius ਵਿਲ ਬੀ ਦ ਟੈਂਪਰੇਚਰ। ਚਲੀ ਜੀ, ਖੂਬਸੂਰਤ ਸੇ ਗਾਨੋ ਕੇ ਸਾਥ, ਬਾਲੀਵੁੱਡ ਕੀ ਗਪਸ਼ਪ ਕੇ ਸਾਥ, ਸ਼ੇਰੋ ਸ਼ਾਇਰੀ ਕੇ ਸਾਥ, ਹੈਲਥ ਐਂਡ ਬਿਊਟੀ ਅਪਡੇਟ ਕੇ ਸਾਥ, ਹਮਾਰੇ ਮਹਿਮਾਨੋ ਕੇ ਅੱਛੇ ਅੱਛੇ ਸੇ ਪ੍ਰਮੋਸ਼ਨਸ ਔਰ ਮੈਸੇਜਸ ਕੇ ਸਾਥ ਚਲੇਗਾ ਯੇ ਸਫ਼ਰ ਆਪਕੇ ਔਰ ਹਮਾਰੇ ਸਾਥ। ਗੋਲਡਨ 50s, ਮੈਮੋਰੇਬਲ 60s, ਸੈਂਸੇਸ਼ਨਲ 70s, ਰੌਕਿੰਗ 80s, ਮਿਊਜ਼ੀਕਲ 90s ਐਂਡ ਟ੍ਰੈਂਡਿੰਗ ਮੈਲੋਡੀਜ਼, ਯੇ ਹੈ ਰੇਡੀਓ ਟੋਰਾਂਟੋ ਕੈਨੇਡਾ, 416-303-3639।

0: ਤੇ ਤੁਹਾਨੂੰ ਸੁਣਨਾ ਵੀ ਪੈਣਾ ਹੈ। ਡਿਜ਼ਾਈਨਰ ਫਰੇਮ ਤੇ ਬ੍ਰਾਂਡਡ ਸਨਗਲਾਸਿਸ ਦੇ ਬਥੇਰੇ ਸਟੋਰ ਦੇਖੇ, ਪਰ ਜਿੰਨੀ ਵੈਰਾਈਟੀ ਕਾਂਡਾ ਆਪਟੀਕਲ ਦੇ ਕੋਲ ਹੈ ਉਹਦਾ ਤਾਂ ਜਵਾਬ ਹੀ ਨਹੀਂ।
1: ਸੋਹਣੇ ਫੇਸ ਵਾਲੀਏ, ਉੱਚੀ ਹੀਲ ਵਾਲੀਏ, ਗੁੱਚੀ ਵਾਲਾ ਸੱਚ ਪਾਵੇ ਦਿਲ ਤੇ ਥਵਾਰੀਏ।
0: ਫॉर ਅਮੇਜ਼ਿੰਗ ਡਿਜ਼ਾਈਨਰ ਫਰੇਮਸ ਐਂਡ ਡਿਜ਼ਾਈਨਰ ਸਨਗਲਾਸਿਸ, ਵਿਜ਼ਿਟ kandaoptical.com ਔਰ ਕਾਲ 416-922-5263। ਕਾਂਡਾ ਆਪਟੀਕਲ, ਦਾ ਨੇਮ ਯੂ ਕੈਨ ਟਰਸਟ। डांडिया या गरबा यानी नवरात्रि भारत वर्ष का सबसे बड़ा